ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਹੈ ਗੁਰਬਾਣੀ ਨੂੰ ਕਮਾਉਣਾ। ਆਪਾਂ ਪੜ੍ਹਦੇ ਸੁਣਦੇ ਤਾਂ ਜ਼ਰੂਰ ਹਾਂ, ਕਮਾਉਂਦੇ ਨਹੀਂ। ਤਾਂ ਹੀ ਸਤਿਗੁਰੂ ਨੇ ਲਿਖਿਆ ਗੁਰਬਾਣੀ 'ਚ, ਕਹਿੰਦੇ ਗੁਰਬਾਣੀ ਭਗਤੀ ਦਾ ਖਜ਼ਾਨਾ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਕਮਾਉਣਾ ਹੁੰਦਾ ਜੋ ਸਤਿਗੁਰੂ ਕਹਿ ਰਹੇ ਨੇ ਉਹ ਕਰਨਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ। ਅਤੇ ਸਤਿਗੁਰੂ ਕੀ ਕਹਿ ਰਹੇ ਨੇ, ਕਹਿੰਦੇ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ। ਸੰਗਤ ਦੇ ਵਿੱਚ ਆ ਕੇ ਫਿਰ ਸਾਨੂੰ ਚਾਓ ਆਉਂਦਾ, ਵਾਹਿਗੁਰੂ ਨੂੰ ਮਿਲਦਾ। ਪਹਿਲਾਂ ਤਾਂ ਚਿੱਤ ਚੇਤਾ ਹੀ ਨਹੀਂ ਹੁੰਦਾ, ਬਸ ਖਾਣਾ ਪੀਣਾ, ਹੱਸਣਾ ਸੌਣਾ, ਮਰਨਾ ਹੀ ਭੁੱਲ ਗਏ। ਜਦੋਂ ਅਸੀਂ ਮਰਨਾ ਭੁੱਲ ਜਾਂਦੇ ਹਾਂ ਨਾ, ਫਿਰ ਮਨ ਪੱਥਰ ਹੋ ਜਾਂਦਾ। ਸੰਗਤ ਦੇ ਵਿੱਚ ਆ ਕੇ ਫਿਰ ਜਦੋਂ ਆਪਾਂ ਮਨ ਨੂੰ ਧੋਨੇ ਹਾਂ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਏ ਉਹ ਧੋਏ ਭਰੀਏ ਮਤ, ਪਾਪਾਂ ਕੇ ਸੰਗ ਉਹ ਧੋਪੈ। ਅਜੋ ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ, ਮਨ ਸਾਡਾ ਕੰਨਾਂ ਚਲ ਜਾਂਦਾ ਅੱਖਾਂ 'ਚੋਂ। ਫਿਰ ਤੁਸੀਂ ਬੋਲਦੇ ਹੋ ਤੇ ਕੰਨ ਸੁਣਦੇ ਆ, ਕੰਨਾਂ 'ਚ ਬੈਠਾ ਮਨ ਸੁਣਦਾ ਵਾਹਿਗੁਰੂ ਨੂੰ। ਜਿਉਂ ਜਿਉਂ ਸੁਣੀ ਜਾਏਗਾ ਧੁੱਪਦਾ ਜਾਏਗਾ, ਪਰ ਸੋਚਾਂ ਨਾ ਚੱਲਣ ਅੰਦਰ ਤੁਹਾਡੇ, ਇਹ ਸੋਚਾਂ ਨੇ ਕੰਮ ਖਰਾਬ ਕੀਤਾ। ਜਿਹੜੇ ਥਾਟਸ ਚੱਲਦੇ ਆ ਨਾ, ਵਿਚਾਰ, ਇਹ ਸਾਨੂੰ ਸੰਗਤ 'ਚੋਂ ਉਠਾ ਕੇ ਲੈ ਜਾਂਦੇ। ਭਾਵੇਂ ਕੰਮ ਕੋਈ ਵੀ ਨਹੀਂ ਬਾਹਰ ਕਰਨਾ, ਵਿਚਾਰ ਆਇਆ ਉਹਨੇ ਤੁਹਾਨੂੰ ਸੰਗਤ 'ਚੋਂ ਉਠਾ ਲੈਣਾ। ਬਾਹਰ ਕਰਨਾ ਕੁਛ ਵੀ ਨਹੀਂ ਜਾ ਕੇ, ਪਰ ਉਹਨੇ ਲੈ ਜਾਣਾ ਤੁਹਾਨੂੰ ਉਠਾ ਕੇ। ਇੱਦਾਂ ਦੇ ਹੈ ਪੰਜ ਜ਼ੋਰ ਜਿਹੜੇ ਵਿਚਾਰ ਦਿੰਦੇ ਆ, ਪੰਜ ਦੂਤ ਚਿਤਵੇਂ ਵਿਕਾਰਾ ਮਾਇਆ ਮੋਹਕਾ। ਕਰਨਾ ਕੁਛ ਨਹੀਂ ਹੁੰਦਾ ਬਾਹਰ ਜਾ ਕੇ, ਪਰ ਉਹਨਾਂ ਠਾ ਲੈਣਾ ਤੁਹਾਨੂੰ ਕਿੱਥੇ ਬਹਿ ਗਿਆ। ਇਸ ਲਈ ਸਤਿਗੁਰੂ ਸਾਨੂੰ ਗੁਰਬਾਣੀ 'ਚ ਦੱਸਦੇ ਆ, ਕਹਿੰਦੇ ਜਦੋਂ ਫਿਰ ਅਸੀਂ ਸੰਗਤ 'ਚ ਆਉਂਦੇ ਹਾਂ, ਕਰਨਾ ਕੀ ਹੈ, ਕਿਤੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਹਾਂ, ਉਦੋਂ ਇਸ ਨਾਮ ਜਪਣਾ ਹੁੰਦਾ, ਅਤੇ ਸੰਗਤ ਦੇ ਵਿੱਚੋਂ ਸਾਰੇ ਜਪਦੇ ਨੇ, ਸਾਧੂਆਂ ਦੀ ਧੂੜ ਲੱਗਦੀ ਮਨ ਨੂੰ, ਅਤੇ ਇਹ ਮਨ ਜਲਦੀ ਨਿਰਮਲ ਹੋ ਜਾਂਦਾ ਵਾ। ਇਹਦਾ ਫਾਇਦਾ ਇਹ ਆ, ਸੰਗਤ 'ਚ ਜਪਣ ਦਾ ਫਾਇਦਾ ਕੀ ਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਤਰ ਜਾਂਦਾ ਵਾ ਭਵ ਸਾਗਰ। ਉੱਦਾਂ ਨਹੀਂ ਤਰ ਸਕਦੇ ਅਸੀਂ ਸੰਗਤ ਤੋਂ ਬਿਨਾਂ। ਭਵ ਸਾਗਰ ਸਾਡੇ ਫੁਰਨੇ ਵਿਚਾਰਾਂ ਨੂੰ ਕਿਹਾ, ਜਿਹੜੇ ਰਾਤ ਨੂੰ ਸੁਪਨੇ ਬਣ ਜਾਂਦੇ। ਤੁਸੀਂ ਚੈੱਕ ਕਰਿਆ ਕਰੋ ਆਪਣੇ ਆਪ ਮਨ ਨੂੰ, ਸਾਰਾ ਦਿਨ ਵਿਚਾਰਾਂ 'ਚ, ਗੁਰਬਾਣੀ ਪੜ੍ਹਦਾ ਫੁਰਨਿਆਂ 'ਚ, ਸਿਮਰਨ ਕਰਦਿਆਂ ਫੁਰਨੇ ਆਉਂਦੇ, ਅਤੇ ਰਾਤ ਨੂੰ ਸੁਪਨੇ ਬਣ ਜਾਂਦੇ। ਅਤੇ ਸੁੱਖ ਕਿਹੜੇ ਵੇਲੇ ਲੱਭੂਗਾ, ਤੁਸੀਂ ਸਾਰੇ ਚੈੱਕ ਕਰਿਆ ਕਰੋ ਵੀ ਸਾਡਾ ਹਾਲ ਇਹ ਤਾਂ ਨਹੀਂ ਗਾ ਕਿਤੇ, ਦਿਨੇ ਸਾਰਾ ਦਿਨ ਵਿਚਾਰਾਂ 'ਚ ਡੁੱਬਾ ਰਹਿੰਦਾ ਵਾ, ਰਾਤ ਨੂੰ ਸੁਪਨਿਆਂ 'ਚ ਡੁੱਬ ਜਾਂਦਾ। ਉਹਨੂੰ ਮਨਮੁੱਖ ਕਿਹਾ ਗੁਰਬਾਣੀ 'ਚ, ਕਿਤੇ ਉਗਵੇ ਦਿਵਸ ਆਲ ਜਾਲ ਸੰਭਾਲੇ, ਬਿਖ ਮਾਇਆ ਕੇ ਵਿਸਤਾਰੇ। ਕਿ ਮਨਮੁੱਖ ਜਿਉਂ ਉੱਠਦਾ, ਸੋਚਾਂ ਸੋਚਣ ਲੱਗ ਪੈਂਦਾ। ਕਿਤੇ ਆਈ ਰਹਿਣ ਪਿਆ ਸੁਪਨੰਤਰ, ਰਾਤ ਆਈ ਵੀ ਸੁੱਖ ਲਵਾਂਗੇ, ਸੁਪਨੇ ਚੱਲ ਗਿਆ, ਸੁਪਨੇ ਵੀ ਦੁੱਖ ਸਾਰੇ। ਅਤੇ ਸੁੱਖ ਕਿਹੜੇ ਵੇਲੇ ਲਿਆ, ਨਾ ਦਿਨੇ ਸੁੱਖ ਅਤੇ ਨਾ ਰਾਤ ਨੂੰ। ਫਿਰ ਉਹ ਤਰੀਕਾ ਦੱਸਦੇ ਆ, ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾ, ਉਹਨੂੰ ਸਿਮਰੋ ਜਿਹੜਾ ਆਪ ਸੁਖੀ ਆ, ਪਰ ਸਿਮਰੋ ਮਨ ਨੂੰ ਜੋੜ ਕੇ, ਕਿਤੇ ਇੱਥੇ ਵੀ ਨਾ ਫੁਰਨੇ ਚੱਲੀ ਜਾਣ ਨਾਲ। ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ, ਅੱਖਾਂ ਬੰਦ ਕਰਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਉੱਚੀ ਬੋਲ ਕੇ ਫਿਰ ਰੁਕਣੇ ਫੁਰਨੇ,
ਗ੍ਰਹਿ ਹਾਂ ਗ੍ਰਹਿ ਇਹ ਮਨ ਬੋਲਾ ਹੋ ਗਿਆ ਵਾਹਿਗੁਰੂ ਨੂੰ ਸੁਣਦਾ ਨਹੀਂ ਹਾਂ ਗ੍ਰਹਿ ਹਾਂ ਗ੍ਰਹਿ ਬੋਲੇ ਕੋਲ ਉੱਚੀ ਬੋਲਣਾ ਪੈਂਦਾ ਗ੍ਰਹਿ ਹਾਂ ਗ੍ਰਹਿ ਹਾਂ ਗ੍ਰਹਿ ਹਾਂ ਗ੍ਰਹਿ ਹਾਂ

ਤਰ੍ਹਾਂ ਗੁਰੂ ਪਿਆਰਿਓ, ਜਦੋਂ ਅਸੀਂ ਸੰਗਤ ਦੇ ਵਿੱਚ ਆ ਕੇ ਸਿਮਰਨ ਕਰਦੇ ਹਾਂ, ਇਹ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ। ਫਿਰ ਇਹਦੇ ਅੰਦਰ ਵੈਰਾਗ ਆਉਂਦਾ, ਵਾਹਿਗੁਰੂ ਨੂੰ ਮਿਲਦਾ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲੇ ਜੀ। ਫਿਰ ਵਿਰਾਗੀ ਹੋ ਜਾਂਦਾ। ਉਹੀ ਸਤਿਗੁਰੂ ਅੱਜ ਕਹਿ ਰਹੇ ਨੇ, ਕਹਿੰਦੇ ਮੇਰੇ ਹੇਰੇ ਲੋਚ ਲੱਗੀ ਪ੍ਰਭ ਕੇਰੀ, ਹਰ ਨੈਨੂੰ ਹਰ ਪ੍ਰਭ ਹੇਰਾ। ਹੇਰਾ ਹੁੰਦਾ ਵੇਖਣਾ। ਕਹਿੰਦੇ ਮੇਰੇ ਮਨ ਦੇ ਵਿੱਚ ਹੁਣ ਤੜਫ ਆ, ਕਾਂਖੀ ਆ, ਕਾਂਖੀ ਏਕ ਹੈ ਦਰਸ ਤੁਹਾਰੋ, ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਦਾਰ। ਕਿਤੇ ਮੇਰੇ ਹੁਣ ਨਾ ਮਨ ਦੇ ਵਿੱਚ ਪਿਆਸ ਉੱਠੀ ਆ, ਕਾਂਖੀ ਜਾਗੀ ਆ, ਇੱਛਾ ਮੇਰੇ ਮਨ 'ਚ ਪੈਦਾ ਹੋਈ ਆ, ਚਾਓ ਆਇਆ ਮੇਰੇ ਮਨ ਦੇ ਵਿੱਚ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਉਸ ਵਾਹਿਗੁਰੂ ਜੀ ਦੇ ਦਰਸ਼ਨ ਕਰਾਂ, ਜਿਹਦੇ ਵਾਸਤੇ ਮੈਨੂੰ ਮਾਨਸ ਜਨਮ ਮਿਲਿਆ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ। ਇਹ ਆਪਾਂ ਚੈੱਕ ਕਰਨਾ ਵੀ ਮਾਨਸ ਜਨਮ ਤੋਂ ਲੰਘ ਚੱਲਿਆ ਵਾ ਅਤੇ ਅਸੀਂ ਕਿੱਥੇ ਕੁ ਪਹੁੰਚੇ ਹਾਂ, ਕਿ ਉੱਦਾਂ ਹੀ ਸਵੇਰੇ ਉੱਠੇ, ਖਾ ਪੀ ਲਿਆ ਅਤੇ ਰਾਤ ਨੂੰ ਸੌਂ ਗਏ। ਕਦੀ ਮਨ 'ਚ ਆਇਆ ਵਾ ਇੱਛਾ, ਕਾਂਖੀ ਏਕ ਹੈ, ਪੜ੍ਹ ਹੀ ਲੈਂਦੇ ਹਾਂ ਨਾ, ਕਾਂਖੀ ਏਕ ਹੈ। ਅਤੇ ਸਤਿਗੁਰਾਂ ਨੂੰ ਬੇਨਤੀ ਕਰਦੇ ਹਾਂ, ਵਾਹਿਗੁਰੂ ਜੇ ਸਾਡੇ ਮਨ 'ਚ ਚਾਓ ਆ ਜਾਏ ਤਾਂ ਵਾਹਿਗੁਰੂ ਮਿਲੇਗਾ। ਕਈਆਂ ਨੂੰ ਇਹ ਯਕੀਨ ਹੀ ਨਹੀਂ ਗਾ ਕਿ ਅਸੀਂ ਵਾਹਿਗੁਰੂ ਨੂੰ ਮਿਲ ਸਕਦੇ ਹਾਂ, ਅਤੇ ਫਿਰ ਮਾਨਸ ਜਨਮ ਕਰ ਹੀ ਲਿਆ। ਜੇ ਮਿਲ ਹੀ ਨਹੀਂ ਸਕਦੇ ਤਾਂ ਲਾਸਟ ਵਾਰੀ ਆ, ਅਤੇ ਜੇ ਇਹ ਵੀ ਲੰਘ ਗਈ ਤਾਂ ਫਿਰ ਜੂਨਾਂ 'ਚ ਉਹਨੇ ਭੇਜ ਦੇਣਾ, ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਨੂੰ। ਇਹ ਲਾਸਟ ਪੌੜੀ ਆ, ਲੱਖ 84 ਜੋਨ ਸਬਾਈ, ਮਾਣ ਸਕੋ ਪ੍ਰਭ ਦੀ ਵਡਿਆਈ। ਇਸ ਪੌੜੀ 'ਤੇ ਜੋ ਨਰ ਚੁੱਕੇ ਤਾਂ ਕਿੱਧਰ ਜਾਊਗਾ, ਸੋ ਆਏ ਜਾਏ ਦੁੱਖ ਪਾਏਗਾ, ਜੰਮਣ ਮਰਨ ਨਿਕਲ ਨਹੀਂ ਸਕਦਾ। ਅਸੀਂ ਸੋਚਦੇ ਹੀ ਨਹੀਂ ਗੇ ਮਨ ਦੇ ਵਿੱਚ, ਕਦੀ ਕਾਂਖੀ ਨਹੀਂ ਲਿਆਉਂਦੇ, ਤੜਫੇ ਨਹੀਂ, ਬਸ ਉਹ ਸਵੇਰੇ ਉੱਠੇ, ਖਾ ਪੀ ਕੇ ਕੰਮ 'ਤੇ ਲੱਗ ਗਏ, ਰਾਤ ਨੂੰ ਸੌਂ ਗਏ, ਬਸ ਇੰਨਾ ਕੰਮ ਹੈ। ਡੰਗਰ ਵੀ ਇਹ ਤਾਂ ਕੰਮ ਕਰਦੇ ਆ, ਪਸ਼ੂ ਉਹ ਵੀ ਆਪਣੇ ਬੱਚੇ ਪਾਲਦੇ, ਪਰ ਸਾਨੂੰ ਇੱਕ ਵੱਖਰਾ ਟਾਸਕ ਦੇ ਕੇ ਭੇਜਿਆ ਮਹਾਰਾਜ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਂਝ ਸੰਗਤ ਭੱਜ। ਅਤੇ ਆਪਾਂ ਸੰਗਤ 'ਚ ਆ ਕੇ ਕਦੇ ਜਪਦੇ ਨਹੀਂ, ਅਸੀਂ ਹੁਕਮ ਮੰਨਦੇ ਨਹੀਂ ਗੁਰੂ ਦਾ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਇਸ। ਫਿਰ ਸਤਿਗੁਰੂ ਨੂੰ ਬੇਨਤੀ ਕਰੀਏ, ਜੇ ਸਾਡੇ ਅੰਦਰ ਚਾਹ ਆ ਜਾਵੇ ਤਾਂ ਵਾਹਿਗੁਰੂ ਮਿਲੇਗਾ। ਉਹ ਕਹਿੰਦੇ ਆਪ ਮਿਲੇਗਾ। ਕੀ ਲਿਖਿਆ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਮਨ ਚਾਓ ਪਿਆ। ਇਹ ਤੁਹਾਨੂੰ ਸਾਰਿਆਂ ਨੂੰ ਆਉਂਦਾ, ਬੋਲੋ ਹਾਂ, ਮਨ ਚਾਓ ਪਿਆ ਪ੍ਰਭ ਆਗਮਨ ਹੋਏਗਾ, ਤੁਹਾਡੇ ਅੰਦਰ ਨਾਮ ਪ੍ਰਗਟ ਹੋਏਗਾ। ਪਹਿਲਾਂ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ। ਇਹ ਪੜ੍ਹਦੇ ਹਾਂ ਸਾਰੀ ਉਮਰ ਲੱਗ ਗਈ, ਨਾ ਨਾਮ ਸੁਣਿਆ ਅਤੇ ਨਾ ਵੇਖਿਆ ਹੀ ਆ। ਫਿਰ ਪੁੱਛ ਲਈਏ ਕਿਸੇ ਨੂੰ ਜੇ ਨਹੀਂ ਪਤਾ, ਪੁੱਛਦੇ ਵੀ ਨਹੀਂ ਅਸੀਂ। ਇਹ ਬੜੀ ਔਖੀ ਖੇਲ ਹੈ ਜੇ ਆਪਾਂ ਨਾ ਸੰਗਤ ਕੀਤੀ, ਹੈ ਨਾ, ਫਿਰ ਇੱਦਾਂ ਤੁਰ ਜਾਵਾਂਗੇ। ਸੁਖਨੀ ਸਾਹਿਬ 'ਚ ਪੜ੍ਹਦੇ ਹਾਂ ਨਾ, ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼। ਗਿਆਨ ਅੰਜਨ ਕਹਿੰਦੇ ਨਾਮ ਜਦੋਂ ਪ੍ਰਗਟ ਹੋ ਜਾਂਦਾ ਤੁਹਾਡੇ ਅੰਦਰ, ਉਦੋਂ ਫਿਰ ਇਹ ਮਾਇਆ ਦਾ ਹਨੇਰਾ ਖਤਮ ਹੁੰਦਾ। ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਹਨੂੰ ਲਿਖਿਆ ਫਿਰ ਅੱਗੇ ਕਿਤੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ। ਅੰਦਰ ਹੀ ਹੈ ਸਾਰਾ ਕੁਛ, ਸਗਲ ਸਮੱਗਰੀ ਇੱਕ ਘੱਟ, ਸਰੀਰ ਨੂੰ ਘੱਟ ਗਿਆ। ਹੁਣ ਉਹਨਾਂ ਨੂੰ ਪੁੱਛੀਏ ਜੀ, ਜੇ ਸਾਨੂੰ ਚਾਓ ਆਵੇ ਤਾਂ ਵਾਹਿਗੁਰੂ ਮਿਲ ਸਕਦੇ ਆ, ਇੱਥੋਂ ਸਾਨੂੰ ਪੱਕਾ ਹੋ ਜਾਏਗਾ। ਕਿਤੇ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ। ਆ ਮੰਗਲ ਨਹੀਂ ਗਾਉਂਦੇ ਸੰਗਤ 'ਚ ਆ ਕੇ, ਵਾਹਿ ਗੁਰੂ ਵਾਹਿ ਗੁਰੂ ਵਾਹ, ਇਹ ਗਾ ਗਾ ਕੇ ਸਾਡਾ ਇਹ ਜਿਹੜਾ ਸਰੀਰ ਹੈ ਨਾ, ਮੰਦਰ ਬਣ ਜਾਣਾ। ਮੰਦਰ ਗ੍ਰਹਿ ਸਰੀਰ ਨੂੰ ਕਿਹਾ, ਗ੍ਰਹਿ ਸਰੀਰ ਗੁਰਮਤੀ ਖੋਜੇ, ਨਾਮ ਪਦਾਰਥ ਪਾਵੇ। ਅੰਦਰੋਂ ਨਾਮ ਪ੍ਰਗਟ ਹੋ ਜਾਣਾ ਤੁਹਾਡੇ, ਉਹ 'ਚ ਸਮਾ ਕੇ ਤੁਸੀਂ ਦਰਸ਼ਨ ਕਰ ਲੈਣੇ। ਕਿੱਡਾ ਕੁ ਔਖਾ ਕੰਮ ਹੈ।
ਜਦੋਂ ਤੁਸੀਂ ਮਨ ਨੂੰ ਨਿਰਮਲ ਕਰ ਲੈਂਦੇ ਹੋ, ਲਿਖਿਆ ਨਾ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਫਿਰ ਨਿੱਤ ਗਾਉਣੇ ਨੇ ਇੱਥੋਂ ਸਿੱਖ ਕੇ ਜਾਣਾ ਵਾ ਗੁਰੂ ਤੋਂ ਗਾਓ ਮੰਗਲ ਨਿੱਤ ਸਖੀਏ ਸੋਗ ਦੁੱਖ ਨਾ ਇਹ ਦੁੱਖ ਸੁੱਖ ਨੂੰ ਉੱਪਰ ਚੱਲ ਜਾਏਗਾ ਮਨ ਗੁਰੂ ਦੇ ਚਰਨ ਨਾਮ ਪ੍ਰਗਟ ਹੋ ਜਾਏਗਾ ਤੁਹਾਡੇ ਅੰਦਰ ਗੁਰ ਚਾ ਉਹ ਸੁਭਾਗਾ ਦੇਣ ਆ ਜਾਏਗਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਉਹ ਜਿਹਨੂੰ ਜਨਮ ਸਮੇਂ ਲਵੇ ਟੁੱਟੀ ਨਾ ਅਨਹਤੂਰ ਵੱਜਣ ਲੱਗ ਪਿਆ ਪੰਜ ਸ਼ਬਦ ਉਹਨੂੰ ਕਿਹਾ ਉਹ ਤੁਹਾਨੂੰ ਸੁਣਨ ਲੱਗ ਪਏਗਾ ਅੰਦਰੋਂ ਉਹਦੇ 'ਚ ਫਿਰ ਸਮਾ ਕੇ ਆਪਾਂ ਸਨਮੁਖ ਹੋ ਜਾਣਾ ਹਰ ਜਨ ਬਣ ਜਾਣਾ ਜੰਮਣ ਮਰਨ ਖੰਡਨ ਹੋ ਜਾਣਾ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਅਵਿਨਾਸੀ ਪੁਰਖ ਸਤਿਗੁਰੂ ਦੇ ਹਰੇਕ ਸ਼ਬਦ 'ਚ ਸਾਨੂੰ ਮਿਲਾ ਰਹੇ ਹੈ ਤਾਂ ਅਸੀਂ ਕਿਹਨੇ ਮਿਲ ਨਹੀਂ ਸਕਦੇ ਸਾਨੂੰ ਯਕੀਨ ਨਹੀਂ ਕਰਦੇ ਇਹ ਗੁਰੂ ਦੇ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਸਤਿਗੁਰ ਦੀ ਬਾਣੀ 'ਤੇ ਕਦੀ ਵੀ ਤੁਸੀਂ ਕਿੰਤੂ ਪਰੰਤੂ ਨਹੀਂ ਕਰਨਾ ਜੇ ਉਹਨਾਂ ਕਹਿ ਦਿੱਤਾ ਵਾ ਨਾ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ ਹੈ ਦਸਵਾਂ ਗੁਪਤ ਰਖਾਇਆ ਕਹਿੰਦੇ ਗੁਰੂ ਦੁਆਰੇ ਲਾਏ ਭਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਸਤਿਗੁਰੂ ਕਹਿੰਦੇ ਤੁਹਾਨੂੰ ਦਿਖਾ ਦੇਣਾ ਤੇ ਕਈ ਮੰਨਦੇ ਨਹੀਂ ਗੇ ਉਹ ਮਨਮੁੱਖ ਨਹੀਂ ਮੰਨਦੇ ਉਹ ਗੁਰੂ ਦੀ ਗੱਲ ਹੀ ਨਹੀਂ ਮੰਨਦੇ ਉਸ ਦਸਵੇਂ ਦੁਆਰ 'ਚ ਕੀ ਹੈ ਜਿਹਨੂੰ ਨਿੱਜ ਘਰ ਮਹਿਲ ਪੜ੍ਹ ਕੇ ਸੌਂਦੇ ਤੁਸੀਂ ਉੱਥੇ ਨਾਮ ਗੁਪਤ ਕੀਤਾ ਹੋਇਆ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਆ ਸਾਰਿਆਂ ਦੇ ਅੰਦਰ ਗੁਪਤ ਆ ਮੇਰੇ ਪ੍ਰਭ ਅੰਦਰ ਆਪ ਲੁਕਾਇਆ ਹੁਣ ਗੁਰਪ੍ਰਸਾਦ ਜਦੋਂ ਕਮਾਓਗੇ ਤਾਂ ਉਹ ਪ੍ਰਗਟ ਹੋ ਜਾਏਗਾ ਗੁਰਪ੍ਰਸਾਦੀ ਹਰ ਮਿਲੇ ਮਿਲਾਏ ਮਨ ਚਾਹੋ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਗਾਓ ਮੰਗਲ ਨਿੱਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਜੱਪੀ ਜਾਣਾ ਜਿੰਨਾ ਚਿਰ ਪ੍ਰਗਟ ਨਹੀਂ ਹੋ ਜਾਂਦਾ ਉਹ ਨਾਮ ਨੂੰ ਕਿਹਾ ਅਨਹਦ ਬਾਣੀ ਕੀ ਕਿਹਾ ਜੀ ਨਾਮ ਨੂੰ ਆਹ ਗੁਰੂ ਦਾ ਸ਼ਬਦ ਕਮਾਓਗੇ ਤਾਂ ਪ੍ਰਗਟ ਹੋ ਜਾਏਗੀ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰੀ ਦਾ ਨਾਮ ਉਹਦੇ 'ਚੋਂ ਰਸ ਆਏਗਾ ਫਿਰ ਹਰ ਰਸ ਅਤੇ ਜੇ ਨਾ ਲਿਆ ਕਿਤੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਅਤੇ ਭਾਗਹੀਣ ਉਹ ਜੰਮ ਲੈ ਜਾਊਗਾ ਉਹਨਾਂ ਨੂੰ ਫਿਰ ਅਤੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਗੁਰਮੁਖ ਸਮਾ ਕੇ ਜਾਂਦੇ ਨੇ ਹਰ ਜਨ ਹਰ ਹਰ ਨਾਮ ਸਮਾਣੇ ਅਤੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਅਤੇ ਭਾਗਹੀਣ ਜੰਮ ਪਾ ਉੱਥੇ ਫਿਰ ਉਹਨੇ ਲਿਖਿਆ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਇੱਥੋਂ ਤੱਕ ਉੱਦਮ ਹੈ ਤੁਹਾਡਾ ਉੱਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਭੁੰਚ ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੇ ਚਿੰਤਤ ਚਿੰਤਾ ਕਾਹਦੀ ਕਰਦਾ ਕਹਿੰਦੇ ਉਹ ਤਾਂ ਆਪ ਮਿਲੇਗਾ ਹਰ ਨਾਮ ਹਰ ਰਸ ਭੋਗੋ ਕਹੋ ਨਾਨਕ ਪ੍ਰਭ ਆਪ ਮਿਲਿਆ ਕਹੋ ਨਾਨਕ ਪ੍ਰਭ ਕੌਣ ਮਿਲਿਆ ਕਰਨ ਕਾਰਨ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਉਹ ਕੌਣ ਆ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾ ਹੀ ਕੋਈ ਨਾਨਕ ਤਿਸ ਬਲਿਹਾਰ ਨੇ ਆਓ ਬਲਿਹਾਰ ਜਾਈਏ ਉੱਤੋਂ ਵੇਖਿਓ ਪ੍ਰਗਟ ਕਿਵੇਂ ਹੁੰਦਾ ਵਾਹ ਇਹ

그르 왕

ਇਸ ਤਰ੍ਹਾਂ ਜਦੋਂ ਅਸੀਂ ਸਤਿਗੁਰੂ ਦੀ ਸ਼ਰਨ 'ਚ ਆ ਕੇ ਇਹ ਨਾਮ ਨੂੰ ਦ੍ਰਿੜ ਕਰਦੇ ਹਾਂ, ਦ੍ਰਿੜ ਕਰਨਾ ਮਨ 'ਚ ਵਸਾਉਣਾ ਵਾ, ਉੱਦਾਂ ਨਹੀਂ। ਅਤੇ ਸਤਿਗੁਰ ਕੀ ਕਹਿ ਰਹੇ ਨੇ, ਕਹਿੰਦੇ ਸਤਿਗੁਰ ਦਿਆਲ, ਦਿਆਲ ਹੁੰਦਾ ਬਖਸ਼ਿਸ਼, ਕਿਰਪਾ ਕਰ ਦਿੰਦਾ, ਦਿਆਲੂ ਬਣ ਹੋ ਜਾਂਦਾ ਸਾਡੇ 'ਤੇ। ਕਹਿੰਦੇ ਸਤਿਗੁਰੂ ਦਿਆਲ ਹਰ ਨਾਮ ਦ੍ਰਿੜਾਇਆ, ਹਰ ਪਾਦਰ ਹਰ ਪ੍ਰਭ ਕੇਰਾ। ਇਹ ਘਰ ਨੂੰ ਜਾਣ ਦੇ ਰਸਤੇ 'ਤੇ ਚੱਲ ਪਿਆ, ਜਿਹੜਾ ਪੱਧਰਾ ਰਸਤਾ ਵਾ ਜਿਹਨੂੰ ਆਪਾਂ ਪੜ੍ਹਦੇ ਹਾਂ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਕਾਹਦੇ ਨਾਲ? ਆ ਜਿਹੜਾ ਤੁਸੀਂ ਕਰ ਰਹੇ ਹੋ, ਕਹੋ ਨਾਨਕ ਗੁਰ, ਇਸ ਤੋਂ ਬਿਨਾਂ ਗੱਲ ਨਹੀਂ ਬਣਨੀ। ਕਹੋ ਨਾਨਕ ਗੁਰ ਮੰਤਰ, ਇਹ ਵੀ ਦ੍ਰਿੜ ਕਰਨਾ ਪੈਣਾ ਵਾ, ਥੋੜ੍ਹਾ ਬਹੁਤਾ ਨਹੀਂ ਵੀ ਚਲੋ ਕਦੀ ਬਹਿ ਗਏ ਤੇ ਕਦੀ ਨਹੀਂ। ਜਿੰਨੀ ਨਾਮ 'ਤੇ ਆਇਆ ਗਏ ਮਸਕਤ ਘਾੜ। ਆਪਾਂ ਵੀਰਵਾਰ ਵੀ ਇੱਥੇ ਬੈਠਦੇ ਹਾਂ, ਚਾਰ ਤੋਂ ਛੇ, ਸ਼ਨੀਵਾਰ ਵੀ, ਐਤਵਾਰ ਵੀ ਚਾਰ ਤੋਂ ਛੇ, ਇੰਨਾ ਹੀ ਕਰ ਲਿਆ ਕਰੀਏ। ਸਤਿਗੁਰੂ ਕਹਿੰਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਐਸੀ ਬਖਸ਼ਿਸ਼ ਕਰਦੇ ਨੇ ਤੁਹਾਨੂੰ ਪਰਮ ਪਦਵੀ 'ਤੇ ਲੈ ਜਾਣਗੇ। ਪਰਮ ਪਦਵੀ ਦਾ ਮਿਲਾਪ, ਗੁਰ ਪ੍ਰਸਾਦ ਪਰਮ ਪਦ ਪਾਇਆ। ਇਹ ਸੁੱਕਿਆ ਮਨ ਹਰਿਆ ਹੋਜੂਗਾ ਨਾਮ ਨੂੰ ਜਪ ਜਪ, ਹਰ ਕਾ ਨਾਮ ਧਿਆਏ ਕੇ ਹੋ ਹਰਿਆ ਪਾਏ। ਇਹ ਗੁਰਮੁਖ ਦੀ ਕਹਾਣੀ ਜਿਹੜੀ ਆਪਾਂ ਕਰ ਰਹੇ ਸੀ, ਗੁਰਮੁਖ ਮਨ ਜਿਹੜਾ ਹੁੰਦਾ ਉਹ ਫਿਰ ਉਹ ਧਾਤ ਦੇ ਰਸਤੇ ਨੂੰ ਛੱਡ ਦਿੰਦਾ। ਦੋ ਰਸਤੇ ਸਾਡੇ ਅੰਦਰ ਜੇ ਤੇ ਮਨ ਚੱਲਦਾ, ਲਿਵ ਧਾਤ ਦੋਏ ਰਾਹ ਹੈ। ਜਿਹੜਾ ਲਿਵ ਦਾ ਰਸਤਾ ਉਸਨੂੰ ਨਾਮ ਦਾ ਰਸਤਾ ਕਿਹਾ, ਸੰਤ ਕਾ ਮਾਰਗ ਕਿਹਾ ਵਾ, ਸੰਤ ਕਾ ਮਾਰਗ ਧਰਮ ਵਾਹਿਗੁਰੂ ਨੂੰ ਕਿਹਾ ਵਾ। ਕਹਿੰਦੇ ਮਿਲਾ ਦੂਗੇ ਪੌੜੀ ਜੇ, ਸੰਤ ਕਾ ਮਾਰਗ ਤੁਸੀਂ ਸਾਨੂੰ ਸੰਤ ਕਿਹਾ। ਇਹ ਕੀ ਕਰਦੇ ਨੇ? ਸੰਤ ਕੀ ਸੇਵਾ, ਨਾਮ ਧਿਆਈਏ, ਇਹ ਸਾਰੇ ਨਾਮ ਜਪਦੇ। ਇਹ ਰਸਤਾ ਫਿਰ ਕਹਿੰਦੇ ਤੁਹਾਨੂੰ ਘਰ ਤੱਕ ਲੈ ਜਾਊਗਾ ਆਪਣੇ, ਇਹ ਪੱਧਰਾ ਰਾਹ ਵਾ। ਕੀ ਲਿਖਿਆ? ਸਤਿਗੁਰ ਦਿਆਲ ਹਰ ਨਾਮ ਦੜਾਇਆ, ਹਰ ਪਾਦਰ ਹਰ ਪ੍ਰਭ ਕੇਰਾ। ਜਿਸ ਨੂੰ ਆਪਾਂ ਪੜ੍ਹਦੇ ਹਾਂ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਰ ਵੱਡੇ ਭਾਗਾਂ ਵਾਲੇ ਚੱਲਦੇ ਇਸ ਮਾਰਗ 'ਤੇ, ਨਹੀਂ ਤਾਂ ਬਹੁਤੇ ਜਿਹੜੇ ਉਹ ਜਮ ਮਾਰਗ 'ਤੇ ਚੱਲਦੇ। ਅੱਗੇ ਹੁਣ ਦੱਸਣਗੇ ਉਹ ਰਸਤਾ ਗੁਰਮੁਖ ਨੂੰ ਕਿੱਥੋਂ ਤੱਕ ਲੈ ਗਏ। ਕਹਿੰਦੇ ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇਰਾ। ਕਿਤੇ ਉਹ ਵਾਹਿਗੁਰੂ ਦਾ ਪਹਿਲਾਂ ਨਾਮ ਸੁਣਿਆ, ਉਹਦੇ ਸਮਾ ਕੇ ਤੁਸੀਂ ਫਿਰ ਪ੍ਰਕਾਸ਼ ਰੂਪ ਵਾਹਿਗੁਰੂ ਦੇ ਦਰਸ਼ਨ ਕੀਤੇ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ। ਆ ਵੇਖੋ ਕਿੱਥੇ ਲੈ ਗਏ ਗੁਰਮੁਖ ਨੂੰ। ਅਤੇ ਮਨਮੁਖ ਦੀ ਕਹਾਣੀ ਦੱਸੀ ਆ, ਕਹਿੰਦੇ ਲੋਭ ਵਿਕਾਰ ਜਿੰਨਾ ਮਨ ਲਾਗਾ, ਲਾਲਚ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤਰੋ। ਇਹ ਮਨਮੁਖ ਦੀ ਮਨ ਦੀ ਹਾਲਤ। ਕਹਿੰਦੇ ਉਹ ਜਨਮ ਨੂੰ ਗਵਾ ਜਾਂਦੇ ਆ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤਰੋ। ਇਹੋ ਜੁਗਤ ਬਿਹਾਨੇ, ਕਈ ਜਨਮ ਅੱਗੇ ਵੀ ਆਪਾਂ ਗਵਾ ਲਏ ਇਸ ਜੁਗਤੀ ਨਾਲ ਜਿਉਂਦੇ ਆ। ਹੁਣ ਅਰਦਾਸ ਕਰਨ ਆਏ ਆ, ਨਾਨਕ ਰਾਖ ਲਿਹੋ ਆਪਨ ਕਰਮ, ਵੀ ਵਾਹਿਗੁਰੂ ਜੀ ਹੁਣ ਸਾਨੂੰ ਤੁਸੀਂ ਉਹ ਸਿੱਧੇ ਰਸਤੇ 'ਤੇ ਪਾ ਦਿਓ। ਅਤੇ ਉਸ ਨੂੰ ਕਹਿੰਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ। ਅਤੇ ਵੱਡਿਆਂ ਭਾਗਾਂ ਵਾਲੇ ਫਿਰ ਉੱਥੇ ਚੱਲ ਪੈਂਦੇ ਆ, ਪਰ ਜਿਨ੍ਹਾਂ ਦੇ ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ, ਉਹਨਾਂ ਨੂੰ ਵਾਹਿਗੁਰੂ ਜਿਹੜਾ ਚੰਗਾ ਪੁਰਖ ਆ, ਅਕਾਲ ਪੁਰਖ ਆ, ਉਹ ਵਿਸਰਿਆ ਰਹਿੰਦਾ, ਉਹ ਯਾਦ ਹੀ ਨਹੀਂ ਆਉਂਦਾ। ਉਹ ਯਾਦ ਉਦੋਂ ਆਉਂਦਾ ਜਦੋਂ ਕੋਈ ਮੁਸੀਬਤ ਆਉਂਦੀ, ਜਦੋਂ ਕੋਈ ਸਜ਼ਾ ਮਿਲਦੀ ਹੈ ਉਦੋਂ ਚੇਤੇ ਆਉਂਦਾ। ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿਤੇ ਅੱਗੋਂ ਦੇ, ਜੇ ਚੇਤੀਏ ਤੇ ਕਾਹ ਤੇ ਮਿਲੇ ਸਜਾਏ। ਜੇ ਤੁਸੀਂ ਪਹਿਲਾਂ ਯਾਦ ਰੱਖੋ ਤੇ ਸਜ਼ਾ ਤੁਹਾਨੂੰ ਮਿਲ ਹੀ ਨਹੀਂ ਸਕਦੀ, ਹੈ ਨਾ। ਆਪਾਂ ਭੁੱਲ ਜਾਂਦੇ ਹਾਂ, ਜਿਉਂ ਹੀ ਸੁੱਖ ਦੇ ਵਿੱਚ ਮਨ ਜਾਂਦਾ ਉਹ ਵਾਹਿਗੁਰੂ ਨੂੰ ਵਿਸਾਰ ਜਾਂਦਾ, ਭੁੱਲ ਜਾਂਦਾ। ਦੁੱਖ ਦਾਰੂ ਸੁੱਖ, ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ। ਜਦੋਂ ਸੁੱਖ ਹੁੰਦਾ ਫਿਰ ਵਾਹਿਗੁਰੂ ਨਹੀਂ ਹੁੰਦਾ, ਅਤੇ ਜਦੋਂ ਦੁੱਖ ਹੁੰਦਾ ਫਿਰ ਦਿਨ ਰਾਤ ਯਾਦ ਕਰਦਾ।
ਇਸ ਲਈ ਸਤਿਗੁਰੂ ਦੁੱਖ ਦਿੰਦੇ ਆ। ਉਹ ਕਹਿੰਦੇ, ਕਈ ਕਹਿੰਦੇ ਹੁੰਦੇ ਆ ਰੱਬ ਵੀ ਮੇਰਾ ਵੈਰੀ ਬਣ ਗਿਆ, ਮੈਨੂੰ ਦੁੱਖ ਦਿੰਦਾ ਵਾ। ਰੱਬ ਵੈਰੀ ਨਹੀਂ ਕਿਸੇ ਦਾ, ਉਹ ਤਾਂ ਕਹਿੰਦਾ ਚੱਲ ਦੁੱਖ ਦਈਏ ਤੇ ਸ਼ਾਇਦ ਸਿੱਧੇ ਰਾਹ ਤੇ ਆ ਜਾਵੇ। ਲਿਖਿਆ ਨੀਗਾ ਦੁੱਖ ਦਾਰੂ, ਵੀ ਸੁੱਖ ਚ ਤੇ ਭੁੱਲ ਗਿਆ ਸੀ ਮੈਨੂੰ, ਵੀ ਇਹਨੂੰ ਥੋੜਾ ਦੁੱਖ ਲਾ ਕੇ ਵੇਖੀ ਵੀ ਸ਼ਾਇਦ ਜੱਪਣ ਲੱਗ ਪਵੇ। ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ ਚ ਤਾਂ ਭੁੱਲ ਜਾਂਦੇ ਸਾਰੇ, ਹੈ ਨਾ। ਜਾਂ ਸੁੱਖ ਤਾਮ ਨਾ ਹੋਈ, ਵਾਹਿਗੁਰੂ ਨਹੀਂ ਹੁੰਦਾ ਉੱਥੇ ਉੱਥੇ। ਫਿਰ ਉਹਨੂੰ ਲਿਖਿਆ ਗੁਰਬਾਣੀ ਦੇ ਵਿੱਚ, ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲਾ। ਫਿਰ ਡਾਕਟਰ ਜਵਾਬ ਦੇ ਦਿੰਦੇ। ਫਿਰ ਉਹਨਾਂ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ, ਦੱਸੋ ਜੀ ਇਹ ਲੱਗੇ ਕਿਉਂ? ਅਤੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਹਿੰਦੇ ਖਸਮ ਵਿਸਾਰ ਕੀਏ ਰਸ ਭੋਗ, ਵੀ ਵਾਹਿਗੁਰੂ ਨੂੰ ਭੁੱਲ ਕੇ ਤੂੰ ਖਾਂਦਾ ਰਿਹਾ, ਹੈ ਨਾ। ਕਿੰਨੇ ਖਾਂਦੇ ਗੋਲ ਗੱਪੇ ਆਪਾਂ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ, ਰੋਗ ਮਨ ਅੰਧੇ ਕੋ ਮਿਲੇ ਸਜਾਏ, ਅਤੇ ਵੈਦ ਨਾ ਭੋਲੇ। ਅਤੇ ਡਾਕਟਰ ਜਵਾਬ ਦਿੰਦੇ। ਫਿਰ ਸਤਿਗੁਰ ਗੁਰਬਾਣੀ ਦੱਸਦੇ, ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਾਂ ਕੀ ਕਰਿਆ ਕਰ? ਤਿਸ ਠਾਕਰ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

그름, 향, 그름, 향, 그름, 향, 그름, 향.

ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਬੁੱਧ ਤਤਬੁੱਧ ਹੁੰਦੀ ਜਦੋਂ ਅੰਦਰੋਂ ਨਾਮ ਪ੍ਰਗਟ ਹੋ ਜਾਂਦਾ ਸਾਡੀ ਸੁਰਤੀ ਉਹਦੇ ਨਾਲ ਜੁੜ ਜਾਂਦੀ ਇਹਦੀ ਟੁੱਟੀ ਗੰਢੀ ਜਾਂਦੀ ਉਹਨੂੰ ਤਤਬੁੱਧ ਕਹਿੰਦੇ ਵਿਵੇਕ ਬੁੱਧ ਸਤਿਗੁਰ ਤੇ ਪਾਈ ਵਿਵੇਕ ਬੁੱਧ ਜਦੋਂ ਵਾਹਿਗੁਰੂ ਦੇ ਨਾਮ ਦੇ ਨਾਲ ਸਾਡੀ ਸੁਰਤੀ ਜੁੜ ਜਾਂਦੀ ਹੈ ਇਹਦੀ ਟੁੱਟੀ ਗੰਢੀ ਜਾਂਦੀ ਹੈ ਫਿਰ ਇਹਦੀ ਗੁਰੂ ਵਾਲੀ ਮੱਤ ਬਣਦੀ ਹੈ ਪੰਜ ਸ਼ਬਦ ਸੁਣਦੀ ਪੰਜੇ ਸ਼ਬਦ ਵੱਜੇ ਮਤ ਗੁਰਮਤ ਉਹਨੂੰ ਵਿਵੇਕ ਬੁੱਧ ਕਹਿੰਦੇ ਵਡਭਾਗੀ ਅਨਹਦ ਵੱਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਉੱਥੇ ਲਿਖਿਆ ਕਹਿੰਦੇ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਉੱਥੇ ਫਿਰ ਪੂਰਨ ਇਹ ਗਿਆਨ ਸਤਿਗੁਰ ਦਾ ਆਉਂਦਾ ਜਾਂ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੇਰਾ ਵੇਖੋ ਮਨਮੁੱਖ ਨੂੰ ਵੀ ਸਤਿਗੁਰਾਂ ਨੇ ਕਿਸ ਪਦਵੀ ਤੇ ਪਹੁੰਚਾ ਦਿੱਤਾ ਜਦੋਂ ਉਹ ਮਨਮੁੱਖਤਾ ਛੱਡ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਚ ਆ ਗਿਆ ਕਹਿੰਦੇ ਉਹਨੇ ਵੀ ਫਿਰ ਸਿੱਖ ਤੋਂ ਗੁਰਸਿੱਖ ਬਣ ਗਿਆ ਅਤੇ ਗੁਰਸਿੱਖ ਉਹ ਹੁੰਦਾ ਜਿਹਨੂੰ ਨਾਮ ਦੀ ਵਾਹਿਗੁਰੂ ਦਾ ਨਾਮ ਸੁਣਨਾ ਸ਼ੁਰੂ ਹੋ ਜਾਂਦਾ ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਔਰ ਨਾਮ ਜਪਾਵੇ ਤੁਹਾਡੀ ਸਾਰਿਆਂ ਦੀ ਡਿਊਟੀ ਵੀ ਲਾਤੀ ਗੁਰੂ ਰਾਮਦਾਸ ਜੀ ਨੇ ਕਿ ਜਿੱਥੇ ਤੁਸੀਂ ਆਪ ਵੀ ਜਪਣਾ ਉੱਥੇ ਤੁਸੀਂ ਜਪਾਉਣਾ ਵੀ ਆ ਭਾਵੇਂ ਪਰਿਵਾਰ ਦੇ ਵਿੱਚ ਜਪਾਇਆ ਕਰੋ ਇਹ ਡਿਊਟੀ ਜ਼ਰੂਰ ਸਾਰੇ ਸਿੱਖਾਂ ਨੂੰ ਕਰਨੀ ਚਾਹੀਦੀ ਹੈ ਸਤਿਗੁਰੂ ਬਖਸ਼ਿਸ਼ ਕਰਨਗੇ ਉਪਦੇਸ਼ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਅਕਾਲ ਪੁਰਖ ਦਾ ਬੋਲ ਉਸ ਨੂੰ ਨਾਮ ਕਿਹਾ ਅਤੇ ਉਹ ਵਿਵੇਕੀ ਹੋ ਜਾਂਦਾ ਉਹ ਮਨ ਫਿਰ ਵਿਵੇਕੀ ਬਣ ਜਾਂਦਾ ਉਹਨੂੰ ਸੰਤ ਕਹਿੰਦੇ ਅਤੇ ਉਹੀ ਸਤਿਗੁਰਾਂ ਨੇ ਕਿਹਾ ਵੀ ਉਹ ਫਿਰ ਜੁੜੇ ਰਹਿੰਦੇ ਨੇ ਸੰਤਨ ਅਵਰਨਾ ਕਾਹੋ ਜਾਨੀ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ ਸੁਗੁਰਮ ਪਿਆਰਿਓ ਅੱਜ ਦਾ ਇੰਨਾ ਹੀ ਸਮਾਂ ਸੀ ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਜਾਪ ਪਾਠ ਦਾ ਸਮਾਂ ਹੋ ਗਿਆ ਇੰਨੇ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਬਹੁਤ ਭੁੱਲਾਂ ਹੋ ਜਾਂਦੀਆਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ

ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗੂ ਸ਼੍ਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਬੈ ਉੱਦਮ

ਕਰਿਆ। ਉਡੇ ਊੜ ਆਵੈ ਸੈ ਕੁੱਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰ ਆਵਰਿਆ।

ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਤਿਤ ਸਰ ਵਰਡੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਅਮ ਦੇਖਾਂ ਤਹਿ ਡੂਬਿਯਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ

ਪਦਾਰਥ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਗਰਭਾਨ ਅਨੁਮਾਨਤ ਮਹਾਮੂੜ ਕਸ਼ ਭੇਦ ਨਾ ਜਾਨਤ ਮਹਾਦੇਵ ਕਹੋ ਕਹਿਤ ਸਦਾ ਸ਼ਿਵ

ਹੇਪ ਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਪੰਡਤ ਜੇਰ ਸੇ ਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਗਰੇ ਕੈਠਾ ਸਗਰੀ ਸਿਸ਼ਟ ਦੇਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰ ਇੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨਿਹਰ ਹਉ ਤਾਕੇ ਤਾਪ ਤਨਕ ਮੈਂ ਹਰਹੁ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛਵਾ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰ ਕਾਲ ਫਾਸ ਤੇ ਤਾਹੇ ਉਭਾਰ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦੈ ਲਿਓ ਉਭਾਰੀ ਸਰਬ ਠਾਵਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਗ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸਤੁ ਜਪ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖਨਾ ਦਸੇ ਬਿਆਪਦ ਕੋਈ ਅੜਲ ਸੁਨੇ ਗੁੰਮ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਣਤ ਨਰ ਕੇ ਰਹਿ ਉਹ ਯਾਕੀ ਇੱਕ ਬਾਰ ਚੌਪਈ ਕੋ ਕਹਿ ਚੌਪਈ ਸੰਮਤ ਸਤਰਾ ਸਹਿ ਸਪਣਜੈ ਅਰਧ ਸਹਿ ਸਪੁੰਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਵਾਰ ਤੀਰ ਸਦਰਵ ਗ੍ਰੰਥ ਸੁਧਾਰ ਇਤ ਸ੍ਰੀ ਚਰਿਤ੍ਰੋ ਪਖਿਆਰੇ ਤ੍ਰਿਆ ਚਰਿਤ੍ਰੇ ਮੰਤਰੀ ਭੁਵ ਸੰਵਾਦੇ 405 ਚਰਿਤ੍ਰ ਸਮਾਪਤਮ ਸਤ ਸ਼ੁਭਮ ਸਤ ਅਭਜੂ ਦੋਹਰਾ ਦਾ ਜਾਨ ਕਰ ਦਾਸ ਪਰ ਕੀ ਜਾਏ ਕਿਰਪਾ ਅਪਾਰ ਆਪ ਹਾਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਈ ਮੈਂ ਨਾ ਗ੍ਰਹਿਸ਼ੈ ਪ੍ਰਥਮ ਮਨਾਉਂ ਕਿਸ਼ਨ ਬਿਸ਼ਨ ਕਬੂ ਨ ਧਿਆਉਂ ਕਾਨ ਸੁਨੈ ਪਹਿਚਾਨ ਨ ਤਿਨ ਸਾਉ ਲਿਵਲਾਗੀ ਮੋਰੀ ਪਗ ਇਨ ਸਾਉ

ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਗ੍ਰਹਿ ਮੋਹੇ ਹਾਰ ਪਰਾਮਿਆਨ ਦੁਆਰ ਤੁਹੇ ਆਪਣਾ ਜਾਨ ਕਰੋ ਬ੍ਰਤ ਪਾਰਾ ਤੁਮ ਸਾਹਿਬ ਕਿੰਕਰ ਧਾਰਾ ਦਾ ਜਾਨ ਦਾ ਹਾਥ ਉਬਾਰੋ ਅਮਰੇ ਸਬੈਰੀਅਨ ਸੰਗਾਰੋ ਪ੍ਰਥਮ ਧਰੋ ਭਗਵਤ ਗੋ ਧਿਆਨਾ ਬਹੁਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਚਰਤਰੋ ਚਾਰੋ ਚੂਗੋਏ ਕਬਲੇ ਹੋ ਸੁਧਾਰੋ ਕਬਾਇ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹਉਂ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ

ਘਰ ਤੇਰਾ ਹੈ, ਘਰ ਤਾਂ ਤੇਰਾ ਹੈ, ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਾਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ, ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ, ਕਾਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਗਰਮ ਪਾਇਆ ਤੁਦ ਜਿਨ ਕਾਹੋ, ਸੇ ਨਾਮ ਹਰ ਕੇ ਲਾਗੇ, ਕਾਹੈ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਨੰਦ ਸੁਨੋ ਵਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਧ ਨਿਧ ਰਾ ਗੁਰਧਾਰੋ, ਤਮ ਸੰਸਾਰ ਚਰਨ ਲਗ ਤਰੀਆ, ਸਭ ਨਾਨਕ ਬ੍ਰਹਮ ਬਸਾਰੋ।

ਤਰਸ ਪਯੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ ਪੌੜੀ, ਜਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਭਉ ਜਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ ਜੇਵਾ ਜਬ ਗੁਰ ਨਾਹੋ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਹੋ, ਸਤਿਗੁਰ ਜੇਤੀ ਰੱਤਿਆ ਦਰਗਾਹ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਏਵਾ ਦੇ ਜਗ ਮੈਂ।

ਆਏ ਕਾਜ ਸਵਾਰਿਆਨ ਵਾ ਆਪ ਦਿਆਲ ਮਨੋ ਨਾ ਵਿਸਾਰਿਆਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ ਸਾਗਤ ਨਿੰਦਕ ਦੁਸ਼ਟ ਕਿਰ ਮਾਹੇ ਬੇਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਲੈ ਮਾਹੇ ਜਿਸ ਸਿਮਰਤ

ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਜਿਸ ਨਿੱਠੇ ਸਬਦ ਫਜਾਏ ਤੇਗ ਬਹਾਦਰ ਸਿਮਰਿਆਏ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਨਟ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਉੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਾਂ ਸਦਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਗਾਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਥੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਿਆ ਦਾਨਾ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਣ ਕੀਤੇ ਹਨ। ਆਉਣ ਕੀਰਤਨ ਦੀ ਆਰੰਭਤਾ ਹੋਣ ਜਾ ਰਹੀ ਹੈ, ਕੀਰਤਨ ਜੁੜਨਾ ਕਰੋ ਜੀ। ਸਾਧ ਸੰਗਤ ਜੀ ਬੇਨਤੀ ਹੈ, ਜਦੋਂ ਅਸੀਂ ਅਰਦਾਸ ਵਿੱਚ ਸ਼ਾਮਿਲ ਹੁੰਦੇ ਹਾਂ ਤਾਂ ਅਸੀਂ ਸਾਰੇ ਹੀ ਗੁਰੂ ਪਾਤਸ਼ਾਹ ਜੀ ਕੋਲ, ਸਾਰੇ ਹੀ ਜਦੋਂ ਆਪਾਂ ਗੁਰੂ ਘਰ ਆ ਰਹੇ ਹਾਂ ਗੁਰੂ ਮਹਾਰਾਜ ਜੀ ਕੋਲ ਸੁੱਖ ਦੀ ਪ੍ਰਾਪਤੀ ਵਾਸਤੇ, ਅੰਦਰ ਦਾ ਸੁੱਖ ਅਤੇ ਫਿਰ ਬਾਹਰ ਦਾ ਸੁੱਖ ਵੀ, ਇਹ ਸਾਰੇ ਸੁੱਖ ਹੀ ਜਦੋਂ ਅਰਦਾਸ ਵਿੱਚ ਸ਼ਾਮਿਲ ਹੁੰਦੇ ਹਾਂ ਆਪ ਜੀ ਸਰਵਣ ਕਰਦੇ ਹੋ ਤਿੰਨ ਵਾਰਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਸਤਸੰਗ ਜੀ ਜਿਹੜੀ ਰਸਨਾ ਹੈ ਸਾਡੀ ਸਾਰਾ ਦਿਨ ਬਹੁਤ ਗੱਲਾਂ ਕਰਦੀ ਹੈ ਅਤੇ ਬੜੇ ਰਸ ਬਾਹਰਲੇ ਮਾਣਦੀ ਹੈ, ਪਦਾਰਥਾਂ ਦੇ ਰਸ ਵੀ ਮਾਣਦੀ ਹੈ ਅਤੇ ਇੱਥੋਂ ਤੱਕ ਕਿ ਸਾਡੇ ਜੀਵਨ ਵਿੱਚ ਵੀ ਦੇਖਿਆ ਗਿਆ ਇਹ ਨਿੰਦਿਆ ਵੀ ਬੜੀ ਕਰਦੀ ਹੈ, ਬੜੀਆਂ ਗੱਲਾਂ ਕਰਦੀ ਹੈ ਸਾਰਾ ਦਿਨ ਹੀ। ਅਤੇ ਜਦੋਂ ਅਰਦਾਸ ਵਿੱਚ ਅਸੀਂ ਜਦੋਂ ਬੋਲਦੇ ਹਾਂ ਕਿ ਬੋਲੋ ਜੀ, ਉਦੋਂ ਕੋਈ ਵਿਰਲੇ ਬੋਲਦੇ ਹਨ ਵਾਹਿਗੁਰੂ, ਅਤੇ ਵਾਹਿਗੁਰੂ ਬੋਲਣਾ ਅਤੇ ਰਸਨਾ ਪਵਿੱਤਰ ਹੁੰਦੀ ਹੈ, ਜਿਸ ਬੋਲਤ ਮੁੱਖ ਪਵਿੱਤਰ ਹੋਏ। ਇਹ ਮੁੱਖ ਪਵਿੱਤਰ ਹੋ ਜਾਂਦਾ ਹੈ ਜਿਹਦੇ ਵਾਹਿਗੁਰੂ ਜੀ ਦੇ ਨਾਮ ਜਿਹਦੇ ਨਾਲ ਬੋਲਣ ਨਾਲ। ਤਾਂ ਬੋਲਿਆ ਕਰੋ ਜੀ, ਜਦੋਂ ਆਖਿਆ ਜਾਵੇ ਸਾਧ ਸੰਗਤ ਜੀ ਖਾਲਸਾ ਜੀ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਤਾਂ ਬੋਲਿਆ ਕਰੋ। ਇਹ ਰਸਨਾ ਨੂੰ ਪਵਿੱਤਰ ਕਰਿਆ ਕਰੋ, ਮੁੱਖ ਪਵਿੱਤਰ ਹੋਵੇਗਾ। ਕਿਤੇ ਕੰਨਾਂ ਰਾਹੀਂ ਸੁਣ ਕੇ ਬੁਰਕੀ ਜਦੋਂ ਖਾਈਦੀ ਹੈ ਨੀ ਜੀ, ਅਤੇ ਖਾਂਦਿਆਂ ਖਾਂਦਿਆਂ ਖਾਂਦਿਆਂ ਜਦੋਂ ਅੰਦਰ ਬੁਰਕੀ ਐ ਪਤਲੀ ਹੋ ਜਾਵੇ ਫਿਰ ਉਹਨੂੰ ਅੰਦਰ ਨਘਾਉਣ ਦੀ ਲੋੜ ਨਹੀਂ ਹੈ, ਉਹ ਤਿਲਕ ਕੇ ਆਪੇ ਅੰਦਰ ਚਲ ਜਾਂਦੀ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਇੱਕ ਦਿਨ ਐਸਾ ਆਵੇਗਾ ਇਹ ਅੰਦਰ ਜਾ ਕੇ ਹਿਰਦੇ ਜਾ ਕੇ ਵੱਸ ਜਾਵੇਗਾ, ਸਾਨੂੰ ਜ਼ੋਰ ਲਾਉਣ ਦੀ ਲੋੜ ਨਹੀਂ ਪਵੇਗੀ। ਉਦੋਂ ਗੁਰੂ ਦਾ ਪ੍ਰਸਾਦ ਗੁਰੂ ਦੀ ਕਿਰਪਾ ਜਦੋਂ ਵਰਤੇਗੀ, ਪਰ ਪਹਿਲਾਂ ਰਸਨਾ ਨਾਲ ਬੋਲਣਾ ਜ਼ਰੂਰੀ ਹੈ। ਅਰਦਾਸ ਵਿੱਚ ਤਾਂ ਜ਼ਰੂਰ ਬੋਲਿਆ ਕਰੋ ਜੀ, ਵੇਖੋ ਨਾ ਰਸਨਾ ਨੂੰ ਸਮਝਾਇਆ ਕਰੋ। ਇਹ ਰਸਨਾ ਤੂੰ ਸਾਰਾ ਦਿਨ ਕਿੰਨੀਆਂ ਨਿੰਦਿਆ ਵੀ ਕਰਦੀ ਹੈ, ਕਿੰਨੀਆਂ ਗੱਲਾਂ ਕਰਦੀ ਹੈ, ਹੁਣੇ ਬਾਹਰ ਜਾ ਕੇ ਅਸੀਂ ਇੰਨੀਆਂ ਗੱਲਾਂ ਕਰਨੀਆਂ ਹਨ, ਗੱਲੀਆਂ ਗੱਲਾਂ ਕਰਦੇ ਸਾਰਾ ਦਿਨ ਆਏ ਹਾਂ, ਅਤੇ ਜਦੋਂ ਵਾਹਿਗੁਰੂ ਬੋਲਣ ਨੂੰ ਕਿਹਾ ਜਾਂਦਾ ਹੈ ਅਤੇ ਗੁਰੂ ਪਿਆਰੇ ਕਈ ਵਿਚਾਰੇ ਚੁੱਪ ਰਹਿੰਦੇ ਹਨ, ਉਹਨਾਂ ਦਾ ਭਲਾ ਹੈ ਜੀ। ਇੱਥੇ ਸੰਸਾਰ ਵਿੱਚ ਅਸੀਂ ਸਾਰੇ ਇਹੋ ਸ਼ਬਦ ਹੀ ਬੋਲਣ ਆਏ ਹਾਂ। ਨੌ ਮਹੀਨੇ ਪੇਟ ਵਿੱਚ ਰਹਿ ਕੇ ਮਾਂ ਦੇ ਵਾਹਿਗੁਰੂ ਜੀ ਨਾਲ ਇੱਕ ਪ੍ਰੋਮਿਸ ਕੀਤਾ ਅਸੀਂ ਸਾਰਿਆਂ ਨੇ ਵੀ ਅਸੀਂ ਬਾਹਰ ਜਾ ਕੇ ਤੇਰਾ ਨਾਮ ਜਪਾਂਗੇ ਇਸ ਦੁਨੀਆਂ ਵਿੱਚ ਆ ਕੇ, ਅਤੇ ਪ੍ਰੋਮਿਸ ਅਸੀਂ ਭੁੱਲ ਗਏ ਹਾਂ, ਉਹ ਵਾਅਦਾ ਭੁੱਲ ਗਏ ਹਾਂ। ਜਦੋਂ ਖਿੰਨ ਖਿੰਨ ਅਸੀਂ ਅਰਦਾਸ ਜੁੜ ਕੇ ਮਾਤਾ ਦੇ ਗਰਭ ਵਿੱਚ ਜੁੜ ਕੇ ਇਹ ਸਤਿਗੁਰੂ ਜੀ ਅੱਗੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀਆਂ ਕਰਦੇ ਹਾਂ, ਮੈਨੂੰ ਇਸ ਗਰਭ ਅਗਨ 'ਚੋਂ ਕੱਢ ਲਓ ਅਤੇ ਮੈਂ ਤੁਹਾਡਾ ਨਾਮ ਜਪਾਂਗਾ। ਅਤੇ ਅਰਦਾਸ ਵਿੱਚ ਇੰਨਾ ਇੱਕ ਵਾਰੀ ਕਹਿਣਾ ਵੀ ਸਾਨੂੰ ਔਖਾ ਹੋਇਆ ਪਿਆ ਹੈ, ਇਹਦਾ ਤਾਂ ਸਾਨੂੰ ਭਲਾ ਹੀ ਹੈ ਜੀ ਸਾਡਾ। ਬੋਲਿਆ ਕਰੋ ਜੀ, ਜਿਹੜੇ ਬੋਲਦੇ ਹਨ ਉਹਨਾਂ ਦਾ ਭਲਾ ਹੈ, ਜਿਨ੍ਹਾਂ ਨੂੰ ਬੇਨਤੀ ਕਰ ਰਿਹਾ ਹਾਂ ਉਹ ਵੀ ਬੋਲਿਆ ਕਰੋ, ਕਿਉਂਕਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਣ ਨਾਲ ਸਰਬ ਸੁੱਖ ਹੁੰਦੇ ਹਨ। ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਸਾਰੇ ਸੁੱਖ ਮਿਲਣਗੇ, ਇਹ ਨਹੀਂ ਵੀ ਦੁਨਿਆਵੀ ਅੰਦਰ ਦਾ ਸੁੱਖ ਜਿੰਨਾ ਚਿਰ ਨਹੀਂ ਮਿਲੇਗਾ ਨਾ, ਦੁਨਿਆਵੀ ਸੁੱਖ ਉਹਨਾਂ ਚਿਰ ਸੁੱਖ ਨਹੀਂ, ਦੁਖੀ ਪ੍ਰਤੀਤ ਹੁੰਦੇ ਰਹਿਣਗੇ। ਅੰਦਰ ਦਾ ਸੁੱਖ ਮਿਲ ਜਾਵੇਗਾ, ਉਹੀ ਹਮੇਸ਼ਾ ਭਾਲਦੇ ਹਾਂ। ਇਹ ਸੁੱਖ ਕਿਉਂ ਭਾਲਦੇ ਹਾਂ ਜੀ? ਕਿਉਂਕਿ ਸੁੱਖ ਤੋਂ ਅਸੀਂ ਵਿਛੜੇ ਹੋਏ ਹਾਂ। ਜਿਹੜਾ ਸੁੱਖਾਂ ਦਾ ਦਾਤਾ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਹੈ, ਉਹਦੇ ਅਸੀਂ ਅੰਸ਼ ਹਾਂ। ਕਿਉਂ ਅਸੀਂ ਸੁੱਖ ਵੱਲ ਭੱਜਦੇ ਹਾਂ? ਸੁੱਖ ਵੱਲ ਭੱਜਦੇ ਹਾਂ ਬਾਹਰਲੇ ਮੁਖੀ ਹੋ ਕੇ, ਅੰਦਰ ਪਰ ਸੁੱਖ ਅੰਦਰ ਹੈ, ਵਾਹਿਗੁਰੂ ਜੀ ਅੰਦਰ ਹਨ। ਮੇਰੀ ਵੀ ਹਾਲਤ ਉਹੀ ਹੈ, ਮੈਂ ਉਪਦੇਸ਼ ਤਾਂ ਕਰ ਰਿਹਾ ਹਾਂ ਪਰ ਕੋਸ਼ਿਸ਼ ਕਰਦਾ ਤੁਹਾਡੇ ਚਰਨਾਂ ਦੇ ਸਦਕਾ ਵੀ ਵਾਹਿਗੁਰੂ ਜੀ ਤੋਂ ਵਿਛੜੇ ਹੋਣ ਕਰਕੇ ਅਸੀਂ ਦੁਖੀ ਹਾਂ। ਐਸਾ ਦੁੱਖ ਹੈ ਜੀ, ਜਦੋਂ
ਮੇਲੇ ਵਿੱਚ ਬੱਚਾ ਵਿਛੜ ਜਾਵੇ ਨਾ ਜੀ, ਉਹਨੂੰ ਭਾਵੇਂ ਫਿਰ ਬਾਅਦ 'ਚੋਂ ਇਹ ਉਦੋਂ ਪ੍ਰਤੀਤ ਹੁੰਦੀ ਹੈ, ਇਹ ਮੈਂ ਉਹਦੀ ਗੱਲ ਕਰ ਰਿਹਾ ਹਾਂ ਜਿਹਨੂੰ ਪਤਾ ਲੱਗ ਜਾਵੇ, ਪਤਾ ਉਹਨੂੰ ਲੱਗਦਾ ਹੈ। ਜਦੋਂ ਪਤਾ ਲੱਗਦਾ ਹੈ ਫਿਰ ਬਾਹਰਲੇ ਸੁੱਖ ਨੂੰ ਸੁੱਖ ਨਹੀਂ ਲੱਗਦੇ, ਉਹਨੂੰ ਸਿਰਫ ਅੰਦਰ ਦਾ ਸੁੱਖ ਹੀ ਸੁੱਖ ਲੱਗਦਾ ਹੈ। ਐਸੀ ਉਦਾਹਰਨ ਜਿਹੜੀ ਦੇਣ ਲੱਗਾ ਆਪ ਜੀ ਨੂੰ, ਵਿਛੜਿਆ ਹੋਇਆ ਬੱਚਾ ਮਾਤਾ ਪਿਤਾ ਤੋਂ ਮੇਲੇ ਵਿੱਚ ਜਦੋਂ ਵੀ ਤੁਸੀਂ ਵੇਖਿਆ ਹੋਵੇਗਾ ਨਾ ਜਾਂ ਕਿਤੇ ਵਿਛੜਿਆ ਹੋਏਗਾ, ਉਹਨੂੰ ਬੜੀਆਂ ਚੀਜ਼ਾਂ ਦਵੋ। ਉਹ ਰੋਵੇਗਾ, ਆਖੇਗਾ ਮੈਨੂੰ ਮਾਤਾ ਪਿਤਾ ਹੀ ਚਾਹੀਦੇ ਹਨ, ਬੜੀਆਂ ਦੁਕਾਨਾਂ 'ਤੇ ਲੈ ਜਾਓ। ਅਤੇ ਜਦੋਂ ਪਤਾ ਲੱਗ ਜਾਏਗਾ ਨਾ ਜੀ ਵਿਛੜੇ ਹੋਏ ਹਾਂ, ਉਹਨੂੰ ਪਤਾ ਲੱਗ ਗਿਆ ਵਿਛੜੇ ਹੋਏ ਹਾਂ, ਫਿਰ ਪਤਾ ਲੱਗਦਾ ਹੈ ਵੀ ਸੁੱਖੇ ਨਹੀਂ ਹੈ, ਉਹ ਫਿਰ ਵਾਹਿਗੁਰੂ ਨੂੰ ਮੰਗੇਗਾ। ਸੋ ਵਾਹਿਗੁਰੂ ਦਾ ਨਾਮ ਜਪਣਾ ਸਾਡਾ ਭਲਾ ਹੀ ਹੈ ਜੀ, ਇਸੇ ਕਰਕੇ ਦੁਨੀਆ 'ਤੇ ਆਏ ਹਾਂ। ਤਾਂ ਫਿਰ ਬੋਲੋ ਜੀ ਸਾਰੇ, ਕਿਰਪਾ ਕਰੋ ਜੀ, ਬੋਲੋ ਜੀ ਵਾਹਿਗੁਰੂ, ਇਹਦੇ ਵਿੱਚ ਹੀ ਸਾਡਾ ਭਲਾ। ਗੁਰੂਵਾਰ ਦੀ ਹਜ਼ੂਰ 'ਚ ਬੈਠੇ ਹਾਂ, ਇੱਕ ਵਾਰੀ ਵਾਹਿਗੁਰੂ ਕਹਿ ਲਈਏ, ਪਰ ਵਾਹਿਗੁਰੂ ਕਹਿਣ ਦਾ ਇਹ ਡੂੰਘਿਆਈ ਕਿੰਨੀ 'ਚ ਜਾ ਕੇ ਸੁਰਤੀ ਨਾਲ ਕੋਈ ਕਹਿ ਰਿਹਾ ਉਹਨਾਂ ਉਹਦਾ ਭਲਾ ਹੈ। ਇੱਕ ਤਾਂ ਰਸਨਾ ਰਾਹੀਂ ਕਹਿ ਰਿਹਾ ਹਾਂ, ਫਿਰ ਕੋਈ ਸੁਰਤ ਨਾਲ ਜੁੜ ਕੇ ਕਹਿ ਰਿਹਾ, ਫਿਰ ਅੰਦਰ ਜਾ ਕੇ ਕੋਈ ਜੁੜ ਕੇ ਐਸਾ ਜੁੜ ਜਾਂਦਾ, ਫਿਰ ਐਸਾ ਜੁੜਿਆ ਰਹਿੰਦਾ ਹੈ। ਇਹ ਸਭ ਦੇ ਫਲ ਵੱਖਰੇ ਵੱਖਰੇ, ਪਰ ਫਲ 'ਤੇ ਮਿਲਣਾ ਹੈ ਜੀ। ਸੋ ਬੋਲਿਆ ਕਰੋ ਜਦੋਂ ਅਰਦਾਸ ਜੁੜਦੇ ਹਾਂ ਜੀ, ਭੁੱਲਾ ਚੁੱਕਾ ਦੀ ਮਾਫ਼ੀ ਬਖਸ਼ਿਆ, ਹੁਣ ਕੀਰਤਨ ਰਾਹੀਂ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Guru.
1: Why?
0: Guru.
1: Why?
0: Guru.
1: Why?
0: Guru.
1: Why?
0: Guru.
1: Why?
0: Guru.

ਅੱਗੇ ਤੋਂ ਇੱਕ ਮਾਨਿਕ ਚਿਤ ਬੰਦਗੀ ਸ਼ੁੱਧ ਤੇ ਸਪਜ ਬਾਣੀ ਪੜਨ ਦੀ ਸੁਮਤ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਆਪਦੇ ਦਰ ਘਰ ਵਿਖੇ ਆਈਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਾਰੀ ਸੰਗਤ ਨੂੰ ਸੰਪੂਰਨ ਦੇ ਰੁਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ

ਚੜ੍ਹਦੀ ਕਲਾ ਦੀ ਸਾਰੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਜੀ, ਭਾਈ ਜਗਤਾਰ ਸਿੰਘ ਜੀ ਨੂੰ ਸੰਪੂਰਨ ਦੇ ਰੁਗਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਣੇ ਦਰ ਕਰਦੀਆਂ ਸੇਵਾਵਾਂ ਬਖਸ਼ਿਸ਼ ਕਰੋ ਜੀ। ਬੀਬੀ ਗੁਰਸ਼ਰਨ ਕੌਰ ਉਬਰਾਏ ਦੀ ਤੰਦਰੁਸਤੀ ਦੇ ਰੁਗਤਾ ਤੇ ਚੜ੍ਹਦੀ ਕਲਾ ਲਈ ਅਰਦਾਸ। ਬੀਬੀ ਗੁਰਸ਼ਰਨ ਕੌਰ ਉਬਰਾਏ

ਕੇ ਸਾਨਲ ਸਿੱਖੀ ਬਖਸ਼ਣੀ ਬੀਬੀ ਹਰਜੋਤ ਕੌਰ ਦੇ ਸੰਜੋਗਾਂ ਲਈ ਅਰਦਾਸ ਯੋਗ ਵਰਦਾ ਮਿਲਾ ਬਖਸ਼ਿਸ਼ ਕਰਨਾ ਜੀ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਘਰ ਸਤਿਗੁਰੂ ਖੇ ਪ੍ਰਵਾਨ ਕਰਨੀਆਂ ਸੰਗਤ ਵੱਲੋਂ ਆਪਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਮ ਇਕੜਾ ਪ੍ਰਸ਼ਾਦ ਦੇ ਦੇਗਾ ਹਾਜ਼ਰ ਹੈ

ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਦਵਾਨਾ ਚ ਹਾਜ਼ਰੀਆਂ ਭਰੀਆਂ। ਗੁਰੂ ਸਾਹਿਬ ਜੀ ਕਿਰਪਾ ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਗਰੋਂ ਗੁਰਸਿੱਖੀ ਜੀ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੇ ਚੌਗੜ ਦੇ ਮਾਰੇ, ਰਾਮ ਨਾਮ ਲਾਗਾ ਜਮ ਲੱਜਾ ਕਿਰਪਾਗਾ।

ਨਾਸੀ ਤਾਕਿ ਸੇਵ ਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਸੋਠ ਮੈਂ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਹ ਨਾ ਲੱਗੀ ਪਰਮ ਨੂੰ ਸੁਣਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗਣਾ ਭਾਈ

ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਘਰ ਕਰਤੇ ਕਿਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸ਼ਵੇ ਚਸੀਆਂ ਕੜੀਆਂ ਪੈਰਾਂ ਥਿੱਥੀ ਵਾਰੀ, ਮਾਹੋ ਹੋਆ ਸੁਰਜ ਏਕੋ ਰੁੱਤ ਨੇਕ। ਨਾਨਕ ਕਰਤੇ ਕਿਤੇ ਵੇਸ਼, ਨਾਨਕ ਕਰਤੇ ਕੇ ਕਿਤੇ ਵੇਸ਼। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ, ਤਾਰਿਕ ਮੰਡਲ ਜਨਕ ਮੋਤੀ। ਤੂ ਮਨ ਆਲੋ ਪਵਣ ਚੋਰੋ, ਕਰੇ ਸਗਲ ਬਨਰਾਏ ਫੁਲਨ ਜੋਤੀ। ਕੈਸੀ ਆਰਤੀ ਹੋਏ ਭਵ ਖੰਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਪਹਿਰੀ, ਰਾਹੋ ਸਹਿਸ ਤਵ ਨੈਨਨ ਨੈਨ ਹੈ ਤੋਏ ਕਉ। ਸਹਿਸ ਮੂਹਰਤ ਨਾਨਕ ਤੋਹੀ, ਸਹਿਸ ਪਦ ਬਿਮਲ ਨਾਨਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਮੈ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੁ ਆਰਤੀ ਹੋਏ।

ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾਉਤ ਪੁਨ ਵਡਾਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਭਉ ਖੰਡਾ ਹੈ।

ਆਗੈ ਬਸਨ ਸੁਹੇਲਾ ਆਉਦ ਕਟਹਿ ਦਿਨ ਸਰਹਿਣਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ।

ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਖੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਆਵੈ ਧਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਇਹਨਾਂ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ 'ਤੇ ਸੱਜ ਕੇ ਸੰਤਾਂ ਨੂੰ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦਾ ਕੋਟ ਕੋਟਾਂ ਸ਼ੁਕਰ ਹੈ। ਸੁਲੇ ਆਪ ਜੀ ਦੀ ਹਜ਼ੂਰੀ 'ਚ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ, ਸੋਇਲਾ ਬਾਣੀ ਦੇ ਜਾਪ ਹੋਏ, ਸਮੁੱਚੀਆਂ ਸੇਵਾ ਮਨ ਭਾਉਂਦੇ, ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਮਤ ਬਖਸ਼ਣੀ। ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹਨ ਆਪ ਚੱਲ ਕੇ ਬਿਰਾਜਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ਾਂ, ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨਦਾਰੀ ਬਖਸ਼ਣੇ। ਸਹੀ ਪਿਆਰੇ ਮੇਲ ਜਨਾ ਮਿਲਿਆ, ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਹਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਸਮਾਪਤੀ ਹੋ ਚੁੱਕੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਵਾਨ ਸੱਜ ਕੇ ਹੱਟ ਅਤੇ ਗੁਰੂ ਸਾਹਿਬ ਜੀ ਦੀ ਸਮਾਪਤੀ ਹੋ ਚੁੱਕੀ ਹੈ। ਚਲੋ ਸਾਰੇ ਮਿਲ ਕੇ ਕਹੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: de calcação, ângulo de que fazer.
1: Varg de calça, varg de gifate, piari satangati, adosare milke keye, varg de calça, varg de ki.
0: Pate.
1: Pilanta tanwa, sarele, pekate milke, pasare te betea, Guru Sahib. Guru Sahib. ਗੁਰੂ ਸਾਹਿਬ ਜੀ ਦੀ ਸਮਾਪਤੀ ਹੋ ਚੁੱਕੀ ਹੈ ਤੇ ਕੱਲ ਦੇ ਦੀਵਾਨ 5 ਵਜੇ ਸੱਜਣਗੇ, ਚਲੋ 3 ਵਜੇ ਸੱਜਣਗੇ ਤੇ ਨੈਕਸਟ ਪਰਫਾਤ ਫੇਰੀ ਇਨ ਨੋ ਕਲੂ ਐਨ ਬਟ ਪਲੀਜ਼ ਕਮ ਵੈਨੇਵਰ ਇਟ ਇਜ਼।

0: सिरा हिम कौन सहन से हिम कौन कौम ओ वाहगुरु जी का खालसा वाहगुरु जी की फतेह काल सी सहनों से गुरुद्वारे हिमकुंड ਦਾ ਮੁਕਾਬਲਾ ਕੀਰਤਨ ਦਾ ਮੁਕਾਬਲਾ ਅਤੇ ਇੱਥੋਂ ਦੇ ਬਹੁਤ ਹੀ ਪਿਆਰੇ ਬੱਚੇ ਗਏ ਸੀਗੇ ਅਤੇ ਮੁਕਾਬਲੇ ਵਿੱਚ ਜਿੱਤ ਕੇ ਆਏ ਨੇ ਪਹਿਲੇ ਨੰਬਰ ਪਹਿਲੇ ਗਰੁੱਪ ਏ ਦੇ ਵਿੱਚ ਪਹਿਲੇ ਗਰੁੱਪ ਫ੍ਰੀਮੌਂਟ ਨੰਬਰ 1 'ਤੇ ਆਈ ਆ 10th to 13th ਫ੍ਰੀਮੌਂਟ ਫਿਰ ਮੂਹਰੇ ਆਈ ਆ ਤੇ ਧੰਨਵਾਦ ਕਵੋ ਸਾਡੇ ਪ੍ਰੋਫੈਸਰ ਨੂੰ ਪ੍ਰੋਫੈਸਰ ਦਲਬੀਰ ਸਿੰਘ ਲੈਟ ਮੀ ਹੈਂਡ ਇਟ ਓਵਰ ਟੂ ਹਿਮ ਰਾਈਟ ਨਾਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਇਹ ਹੈ ਮੇਰੇ ਪ੍ਰੋਫੈਸਰ ਐਂਡ ਆਈ ਥਿੰਕ ਹੀ ਹੈਜ਼ ਸਮ ਥੌਟਸ ਟੂ ਸ਼ੇਅਰ ਵਿਦ ਐਵਰੀਬਾਡੀ
1: ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੀਮ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Hi, Guru. Hi, Guru. Hi, Guru. Hi, Guru. Hi, Guru. Hi, Guru. Hi.

Hi, Guru. Hi, Guru. Hi, Guru. Hi, Guru. Hi, Guru. Hi, Guru. Hi.

guru, hi, guru, hi, guru, hi, guru, hi.

Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru.

My Guru, My Guru, My Guru, My Guru, My Guru, My Guru, My Guru.

Hi, guru. Hi, guru. Hi, guru. Hi, guru. Hi, guru.

Guru, Guru, Guru, Guru, Guru.

Why, Nuru, why, Nuru, why, Nuru.

Vaheguru, Vaheguru, Vaheguru, Vaheguru.

Vai, little, why?

Good.

Good.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਫਰਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 623 624। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਸਨ ਮਹਿ ਮਿਟਾਵੋ ਸਿਮਰੋ ਜਾਸ ਸੰਭਰ ਕੈ ਨਾਮ ਜਪ ਤਿਆਗੰਤਿਆਨ ਕੈ ਬੇਦ ਪੁਰਾਣ ਸਿਮਰਤ ਸੁਧ ਆਖਰ ਕਿਨ ਰਾਮ ਨਾਮ ਇਕ ਆਖਰ ਕਿਨ ਕਹਿ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨਿ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੇ ਸੁਖ ਉਮਰ ਪ੍ਰਭ ਨਾਮ ਭਗ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਬ ਨਾਮ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਦਿ ਬਿਘਨ ਨ ਲਾਗੈ ਪ੍ਰਭ ਕੇ ਸਿਮਰਨ ਅੰਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ

ਪ੍ਰਭ ਕੇ ਸਰਣ ਬਿਨ ਸਹਿ ਦੂਜਾ ਪ੍ਰਭ ਕੇ ਸਿਮਰਨ ਤੀਰਥ ਸੁਨਾਨੀ ਪ੍ਰਭ ਕੇ ਸਿਮਰਨ ਦਰਗਾਹ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕੇ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੁੱਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਹਿ ਸਮਾਏ ਪ੍ਰਭ ਜੀ ਵਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬਹਿਮਤਾ ਜੇ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੇ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਦਨ ਜਾਗੋ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੈ ਪ੍ਰਭ ਕੇ ਸਿਮਰਨ ਕਬਹੁ ਨ ਝੂਰੈ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨੇਚਲ ਆਸਨ ਪ੍ਰਭ ਕੇ ਸਿਮਰਨ ਕਮਲ ਬੇਗਾਸਨ ਪ੍ਰਭ ਕੇ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰ ਸੇ ਜਨ ਜਿਨ ਕੋ ਪ੍ਰਮਾਇਆ ਨਾਨਕ ਤਿੰਜ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪੈ ਸਦ ਜਤਿ ਦਾਤੇ ਹਰ ਸਿਮਰਨ ਨੀਚੋ ਕੁੰਡਾਤੇ ਹਰ ਸਿਮਰਨ ਧਾਰੀ ਸਭ ਤਰਣਾ ਸਿਮਰ ਸਿਮਰ ਹਰ ਕਾਰਨ ਕਰਨਾ

ਨਾਨਕ ਸਿੱਜੈ। ਜੇ ਪ੍ਰਸਾਦ ਤਰਿਓ ਪਰ ਸੁਖ ਬਸੈ, ਸੁਤ ਪ੍ਰਾਤ ਮੀਤ ਬਨਤਾ ਸੰਗ ਹਸੈ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵ ਕਾਮੁਲਾ। ਜੇ ਪ੍ਰਸਾਦ ਭੋਗਿਆ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨੇ ਤੇ ਰਸਨਾ, ਤਿਸੇ ਤਿਆਗ ਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਵਿਆਪੈ, ਨਾਨਕ ਕਾੜ ਲਿਓ ਪ੍ਰਭ ਆਪੈ। ਆਦੰਤ ਜੋ ਰਾਖਨ ਹਾਰ, ਤਿਸੋ ਪ੍ਰੀਤ ਨਾ ਕਰੈ ਗਵਾਰ। ਜਾਂ ਕੀ ਸੇਵਾ ਨੌ ਨਿਧ ਪਾਵੈ, ਤਾਂ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਾ ਸਦਾ ਹਜੂਰੇ, ਤਾਂ ਕੋ ਅੰਧਾ ਜਾਂ ਤੂੰ ਦੂਰੇ। ਜਾਂ ਕੀ ਟਹਿਲ ਪਾਵੈ ਦਰਗਾ ਮਾਨ, ਤਿਸੇ ਵਿਸਾਰੈ ਮੁਗਦਿਆ ਜਾਨ। ਸਦਾ ਸਦਾ ਭੂਲਨ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਸ਼ਰਣਾ ਸੋ ਸਿਰ ਕਰਮਾਨੈ, ਜੋ ਹਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ

ਪਦੀ ਦਸ ਬਸ ਉਲੈ ਪਾਛੈ ਪਾਵੈਗ ਬਸ ਕਰਮ ਬੈ ਖੋੜ ਗਵਾ ਬੈਗ ਪੀਨਾ ਦੇ ਦਸ ਪੀ ਹਰ ਲੈ ਤੋ ਮੁੜਾ ਕਹੋ ਕਹ ਕਰੇ ਜਿਸ ਚਾਕਰ ਸੁ ਨਾਹੀ ਚਾਰਾ ਤਾਂ ਕਹੋ ਕਿ ਜੈ ਸਦ ਨਮਸਕਾਰ ਜਾਂ ਕਹਿ ਮਨ ਲਾਗਾ ਮਰਬ ਮਿੱਠਾ ਸਰਵ ਸੋਤਾ ਹੁ ਮਨ ਉਠਾ ਜਿਸ ਦਿਨ ਆਪਣਾ ਹੁਕਮ ਲਾਇਆ ਸਰਵ ਸੋ ਨਾ ਨਿਤਨ ਪਾਇਆ ਅਗੰਤ ਸਾਉ ਆਪਣੀ ਦੇ ਰਾਸ ਖਾਦ ਪੀਤ ਵਰਤੇ ਆਨੰਦੋ ਲਾਸ ਆਪਣੇ ਅਮਾਨ ਕਤਵਾਰ ਸਵਾਲੇ ਅਗਿਆਨੇ ਮਨ ਰੋਸ ਕਰੇ ਆਪਣੀ ਪ੍ਰਤੀਤਾ ਭੇਖ ਹੋਵੇ ਬੌਰਸ ਕਾ ਵਿਸ਼ਵਾਸ ਨਾ ਹੋਵੇ।

ਜੋਤਿਸ ਅਸੋ ਚਰਨ ਹਾਰ ਲਪਟ ਰਹੋ ਤੈਨ ਦੰਧਾਰ ਬਟਾਵ ਸਿਧ ਲਾਵੈ ਨੇ ਤਕ ਹਥ ਨ ਆਵੈ ਕੇ ਮਨ ਹਰ ਕੇ ਨਾਮ ਕੇ ਪ੍ਰੇ ਸੁਖਦਾਈ ਕਰ ਕਿਰਪਾ ਨਾਨਕਾ ਪਲੈ ਲਾਈ ਮਿਥਿਆ ਤਨ ਧਨ ਕੁਟੰਬ ਸਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋ ਬੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁਭਸਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ

ਜੇ ਪ੍ਰਸਾਸੋ ਸੇ ਜੋ ਸੋਈ ਜੈ ਮਨ ਅੜ ਪੈਰ ਤਾਂ ਕਾ ਜਸ ਗਾਵੀ ਜੈ ਜੇ ਪ੍ਰਸਾਦ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਰਤਾ ਧਰਮ ਮਨ ਸਦਾ ਤਿਆਇ ਕੇਵਰ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਨ ਪਾਪ ਨਾਨਕ ਪਾਸੇ ਤੀ ਘਰ ਜਾਵਹਿ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵਲਾਭ ਤਿਸ ਰਾਮ ਸਨੇਹੀ ਜੇ ਪ੍ਰਸਾਦ ਰੋ ਲਾ ਰਹਿਤ ਮਨ ਸੁਖ ਪਾਵੈ ਹਰ ਹਰ ਦਸ ਕਹਿਤ ਜੇ ਪ੍ਰਸਾਦ ਰੋ ਸਗਲ ਸਿਧਿ ਢਾਕੇ ਮਨ ਸਰਣੀ ਪ੍ਰ ਠਾਕਰ ਪ੍ਰਭ ਤਾਕੈ ਜੇ ਪ੍ਰਸਾਦ ਕੋ ਨ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉਚੈ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਪੋਖਨ ਪੈ ਰੀਜੇ ਮਨ ਤੇ ਸਿਮਰਤ ਕਿਉਂ ਆਲਸ ਕੀ ਜਾਏ ਜੇ ਪ੍ਰਸਾਦ ਦਾ ਸਵਸਥ ਸਵਾਰੀ ਮਨ ਤੇ ਵਿਰਕੋ ਕਬਨਾ ਬੇਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪ੍ਰੋਇ ਪ੍ਰਭ ਆਪਣੇ ਮਨ ਜਿਨ ਤੇਰੇ ਮਨ ਬੰਤ ਬਨਾਈ ਉਠਤ ਬੜ ਸਾ ਤਿਸੈ ਧਿਆਏ ਤਿਸੈ ਧਿਆਏ ਜੋ ਏਕ ਲਖੈ ਯਾ ਉਹਾਂ ਨਾਨਕ ਤੇਰੀ ਰਖੈ

ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕਹਿ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰ

ਆਹੋ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕਿਆ ਮਨ ਪਾਰ ਬ੍ਰਹਮ ਕਿਆ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੁੰਦਰ ਭਾਈ ਤਿਨ ਪਾਇਆ ਸੁਦਾ ਨਿਕਟ ਨਿਕਟ ਹਰ ਦਾਨ ਸੁਦਾ ਦਰਗਾਹ ਪਰਵਾਨ ਆਪਣੇ ਦਾਖੋ ਆਪ ਕਿਰਪਾ ਕਰੇ ਤਿਸ ਦਾਖੋ ਸਭ ਸੋ ਜੀ ਪਰੈ ਸਗਲ ਸੰਗਾਤਮੋ ਦਾਸੋ ਐਸੇ ਜੁਗਤ ਨਾਨਕ ਰਾਮਦਾਸ

ਭਾਜੀ ਕਰਨ ਕਰਾਮਨ ਕਰਨਾ ਜੋ ਜੋ ਤੁਸ ਪਾਵੇ ਸੋਈ ਹੋ ਖਿਨ ਮੈਂ ਥਾਪ ਥਾਪ ਨਾਰਾਂਤ ਨਹੀਂ ਕਿਛ ਪਾਰਾ ਬਾਰਾ ਹੁਕਮੇ ਧਾਰਾ ਦਰਾ ਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਨਿਗਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸੁਮਾਈ ਪ੍ਰਭ ਪਾਵੇ ਮਾਨੰਗਲ ਪਾਵੇ ਪ੍ਰਭ ਪਾਵੇ ਤਾਂ ਪਾਤਰ ਤਰਾਵੇ

ਆਵੈ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਰ ਮੈਂ ਨੀਤ ਖੇਡ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਰ ਜਿਸ ਕਛੂ ਨਾ ਆਵੈ ਤਿਸ ਤਰਕਾਲ ਦੈ ਤਿਸ ਭਗਤ ਆਵੈ ਜਾਂ ਕੋ ਆਪਣੇ ਕਰੈ ਭਗਤ ਸੇ ਤਾਂ ਕਾਲੇ ਖਾਨਾ ਗਨਾ ਜਗਦੀਸ਼ ਜਿਉ ਆਪਣ ਸਭ ਤਿਸਕੀ ਰਾਸ ਕਟ ਕਟ ਪੂਰਨ ਬ੍ਰਹਮ ਪਰਗਾਸ ਆਪਣੇ ਬਣਤਾ ਬਨਾਏ ਨਾਨਕ ਜੀਵੈ ਦੇਖ ਬਡਾਈ।

ਸਹਿਸ ਕਟੇ ਲੱਖ ਕੋਟ ਧਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਨਿਕ ਭੋਗ ਵਿਖਿਆ ਕੇ ਕਰੈ ਨ ਤ੍ਰਿਪਤਾਵੇ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਭਨ ਮਨੋਵਰਥੇ ਸਭ ਕਾਜੈ ਨਾਮ ਰੰਗ ਸਰਬ ਸੁਖੋਏ ਬੁੜਪਾਗੀ

ਸੱਚ ਸੱਚ ਸਾਹਿ ਸਾਹਿਬ ਕਿੰਨਾ ਕੋੜ ਮਰਕ ਨੇ ਮੇਰੇ ਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਆ ਪਾਰਿਆ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਨ ਬਖਿਆਣੀ ਪਵਿੱਤਰ

ਪਰਸਪਰੀ ਸੰਤ ਕੇ ਦੁੱਖ ਨਾਰਦਾ ਘਟਾਇ ਸੁਣ ਕੇ ਦੁੱਖ ਨੂੰ ਜਮਤੇ ਨਹੀਂ ਛੁਟਾਇ ਸੁਣ ਕੇ ਦੁੱਖ ਨੂੰ ਸੁਖ ਸਬਦ ਆਏ ਸੁਣ ਕੇ ਦੁੱਖ ਨਰਕ ਮੈਂ ਪਾਏ ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ ਸੁਣ ਕੇ ਦੁੱਖ ਨੂੰ ਸੋਭਾਤੇ ਹੀਨ ਸੰਤ ਕੇ ਦੁੱਖ ਰੱਖੇ ਨ ਕੋਏ ਸੁਣ ਕੇ ਦੁੱਖ ਨੂੰ ਥਾਨ ਭ੍ਰਸ਼ਟ ਹੋਏ ਸੰਤ ਕਿਰਪਾ ਕਿਰਪਾ ਜੇ ਕਰੈ ਨਾਨਕ ਸੰਸੰਗ ਨਿੰਦਕ ਪੀਤਰੈ ਸੰਤ ਕੇ ਦੁੱਖ ਨੂੰ ਤੈ ਮੁਖ ਭਵੈ ਸੰਤਨ ਕੇ ਦੁੱਖ ਨੂੰ ਕਾਜਿਓ ਲਵੈ ਸੰਤਨ ਕੇ ਦੁੱਖ ਨ ਸਰਬ ਜੋਨ ਪਾਏ ਸੰਤ ਕੇ ਦੁੱਖ ਨ ਤ੍ਰਿਗ ਜੋਨ ਕਿਰਮਾਏ ਸੰਤਨ ਕੇ ਦੁੱਖ ਨ ਤ੍ਰਿਸ਼ਨਾ ਮੈਂ ਜਲੈ ਸੁਣ ਕੇ ਦੁੱਖ ਨੂੰ ਸਭ ਕੋ ਛਲੈ ਸੰਤ ਕੇ ਦੁੱਖ ਨ ਤੈ ਸਭ ਜਾਏ ਸੰਤ ਕੇ ਦੁੱਖ ਨੀਚ ਨ ਚਾਏ ਸੰਤ ਦੁਖੀ ਕਾ ਤਾਂ ਕੋ ਨਾਹੇ ਨਾਨਕ ਸੁਣ ਪਾਵੇ ਤਾਂ ਉਹ ਭੀ ਗਤ ਪਾਹੇ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਖੰਡਕ ਨਾ ਪਾਏ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੈ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ ਸੰਤ ਕਾ ਨਿੰਦਕ ਸਰਵ ਰੋਗ ਸੰਤ ਕਾ ਨਿੰਦਕ ਸਦਾ ਬਿਜੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਪਾਵੇ ਤਸ ਕਾ ਪੀ ਹੋਏ ਮੁੱਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕੇ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕੇ ਦੁਖੀ ਜਨਮੈ ਵਰੈ ਸੰਤ ਕੇ ਦੁੱਖ ਨਾ ਸੁਖ ਤੈ ਠਹਿਰੈ ਸੰਤ ਕੇ ਦੁਖੀ ਕੋ ਨਾ ਠਾਉ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਲ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜਿਉਂ ਸਾਧ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਚਨਾਏ ਆਪਨ ਬੀਜਾ ਪੇ ਖਾ ਹੈ ਸੰਤ ਕੇ ਦੁਖੀ ਕੋ ਆਪਣਾ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਉਬਾਰ ਸੰਤ ਕਾ ਦੁਖੀਓ ਬਿਲ ਲਾਏ ਦਿਉਂ ਜਲ ਬਿਹਨ ਮਛਰੀ ਤਰਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜ ਜੋ ਭਾਵੀ ਕਿਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟਿਆ ਕੇਲਾ ਜਿਉਂ ਬੁਆੜ ਤਿਲਕੇ ਤੁਮਾਇੰਦੋ ਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਭ ਮਿਥਿਆ ਕਹਿਤ ਕਿਰਤ ਨਿੰਦੇ ਕਾ ਧੁਰੀ ਪਿਆ ਨਾਨਕ ਜੋਤ ਪਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜੋ ਪੋ ਜਾਏ ਸੰਤ ਕਾ ਦੁਖੀ ਕੋ ਦਰਗਾਹ ਮਿਲੈ ਸਜਾਏ ਸੰਤ ਕਾ ਦੁਖੀ ਸੁਰਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀ ਭਾਈਏ ਸੰਤ ਕਾ ਦੁਖੀ ਕੀ ਪੁੱਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਾ ਦੁੱਖ ਨਾ ਤਿਸੈ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸ ਕਿਉ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੈ ਧਿਆਵ ਸਾ ਗਿਰਾ ਸਭ ਕੁਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਦੀਆ ਆਪਣਾ ਖੇ ਲਾਭ ਕਰਨੇ ਹਾਰ ਦੂਸਰ ਕੌਣ ਕਾ ਹੈ ਵਿਚਾਰ ਜਿਸ ਨੂੰ ਕਿਰਪਾ ਕਰੇ ਤੈਸਾ ਆਪਣ ਨਾਮ ਦੇ ਬਿੜਭਾਗੀ ਨਾਨਕ ਜਨ ਸੇ ਸਲੋਕ

ਪਰਮ ਕੇ ਜਿਸ ਮਨ ਭੁੱਖ ਨਾਨਕ ਤਿਸੈ ਨ ਲਾਗੈ ਦੁਖ ਹੈ। ਜਿਸ ਕੋ ਹਰ ਪ੍ਰਮਾ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭੁ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸ ਤੇ ਡਰਾਇ। ਜੈਸਾ ਸਤ ਐਸਾ ਦਿਸਾਇਆ ਆਪਣੇ ਘਰ ਨੂੰ ਆਪ ਸਮਾਇਆ। ਸੋਧ ਸਿਧਿਆ ਗੁਰਪ੍ਰਸਾਦ ਸਭ ਬੁਝਿਆ। ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ। ਨਾ ਕਿਛ ਜਨਮੈ ਨਾ ਕਿਛ ਮਰੈ ਆਪਣ ਚਲਤਾ ਪੀ ਕਰੈ। ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆ ਕਰੀ ਧਾਰੀ ਸਭ ਸਿਰਚਾਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪਿਓ ਥਾਪ। ਅਵਿਨਾਸੀ ਨਾਈ ਕਿਥ ਖੰਡ ਤਾਰਨ ਤਾਰਿਓ ਬ੍ਰਹਿਮੰਡ ਅਲਖ ਆਪੇ ਪੁਰ ਪ੍ਰਤਾਪ ਆਪ ਜਪੈ ਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋ ਭਾਵਨ ਸਗਲ ਸੰਸਾਰ ਉਦਰੇ ਚਰ ਮੰਤ। ਪ੍ਰਭ ਕੇ ਸੇਵ ਸਗਲ ਉਦਾਰਨ ਪ੍ਰਭ ਕੇ ਸੇਵ ਦੁਖ ਵਿਸਾਰਣ। ਆਪੇ ਮੇਲੇ ਕਿਰਪਾਲ ਗੁਰ ਕਾ ਸਭ ਜਾ ਭੈ ਨਿਹਾਲ। ਉਨਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕਰੇ ਬਿਟ ਭਾਗੈ। ਨਾਮ ਜਦ ਪਾਵੈ ਬਿਸਰਾਮ ਨਾਨਕ ਤਿਨ ਪੁਰਖੋ ਉੱਤਮ ਕਰਮਾਨ। ਜੋ ਕਿਛ ਕਰਾ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ। ਸਹਿ ਸਵਾਇ ਹੋਵੈ ਸੋਏ ਕਰਨੇ ਹਰ ਪਛਾਣੈ। ਸੋਏ ਪ੍ਰਭ ਕਾ ਕੀ ਤਨ ਮਿਟ ਲਗਾਨਾ ਜੈਸਾ ਸਤ ਐਸਾ ਦਿਸਟਾਨਾ। ਜਿਸ ਤੇ ਹੋ ਜਾਤ ਸਮਾਏ ਸਮਾਏ ਸੁਖ ਨਿਦਾਨ ਨੂੰ ਬਣਿਆ ਆਪਸ ਕੋ ਆਵਤੀ ਨਵਮਾਨ। ਨਾਨਕ ਪ੍ਰਭ ਜਨੇ ਕੋ ਜਾਨ ਸਲੋਕ।

ਸਮਾਇ ਸਮਾਣੇ ਸਤਿਕਰਮ ਜਾਂ ਕਿਰਤਨਾ ਸਤ ਮੂਲ ਸਤ ਸਤਿ ਉਤ ਪਤ ਸਤਿਕਰਣੇ ਨਿਰਮਲ ਨਿਰਮਲੇ ਜਿਸ ਵਜਾਇ ਸਹਸਾ ਭਲੇ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਬਦਨ ਸਾਧ ਉਪਦੇ ਸਤ ਜਨ ਜਾਂ ਕਿਰਦੇ ਪ੍ਰਭੇ ਸਤ ਨਿਰਤ ਬੁੱਧੇ ਤੇ ਕੋਏ ਨਾਮ ਜਵਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਥਗਤ ਜਿਸ ਕਿਸੇ ਸੁ ਕਰਨੇ ਹਾਰ ਉਹਨਾਂ ਬੋਝ ਕਰਤ ਵਿਚਾਰ ਕਰਤੇ ਕਿਵਤ ਨਾ ਜਾਣੇ ਕੀਆ ਨਾਨਕ ਜੋਤ ਪਾਵੇ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਾ ਜਨ ਬੁੱਝੇ ਤੇ ਸਾਇਆ ਸੁਹਾ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਾਏ ਹੋਏ ਦਾਤੇ ਤੂੰ ਘਟ ਨਹਾਰ ਜਾ ਕੇ ਸੰਗਤ ਰਹਿ ਸੰਸਾਰ ਜਨਕਾ ਸੇਵੇ ਸੋਵੜ ਪਾਗੇ ਜਨਕਾ ਸੰਗੇ ਇਕਲੇ ਵਿਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ

ਗੱਲ ਸਿੱਖ ਕੇ ਗੁਰਦੁਰ ਮਤਮਲਹਿ ਰਹਿ ਗੁਰੂ ਬਚਨੀ ਹਰ ਨਾਮ ਉਚਰਾਏ ਸਤਿਗੁਰ ਸਿੱਖ ਕੇ ਬੰਧਨ ਕਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਹਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਕੋ

ਕਿਆ ਨਾ ਜਾਈਐ ਨਾਨਕ ਐਸਾ ਗੁਰੂ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਬਨੀਤ ਪਰ ਸਚਨ ਗਤ ਨਿਰਮਲ ਰੀਤ ਪੇਟ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਾਵੈ ਸੁਨ ਕਰ ਵਚਨ ਕਰਨਾ ਗਾਨੈ ਮਨ ਸੰਤੋਖ ਤਮ ਪਤੀ ਆਨੈ ਪੂਰਾ ਗੁਰੂ ਆਖਿਓ ਜੰਕਾ ਮੰਤਰੂ ਅਮ

ਜਿਸ ਧਨ ਕੋ ਚਾਰ ਕੁੰਟੜ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਕਰੈ ਭਲੀ ਕਰਨੀ ਸਾ ਸੁਭਾ ਪਧਾਰ ਕੀ ਸਰਣੀ ਅਨਕੋ ਪਾਵੇ ਰੋਗ ਨ ਦਾਏ ਰੋਗ ਮਟਾਇ ਅਵਖਦ ਲਾਏ ਸਰਵਨਿਧਾਨ ਮੇਰੇ ਨਾਮ ਨਿਧਾਨ ਜਪ ਨਾਨਕ ਦਰਗਾਹ ਪਰਵਾਨ ਮਨ ਪ੍ਰਬੁੱਧ ਵਰਕੇ ਨਾਇ ਸਾਬ ਤੇ ਆਵੇ ਠਾਏ ਤਾਂ ਕੋ ਬਿਘਨ ਲਾਗੇ ਕੋਏ ਜਾ ਕਰ ਦਬ ਸਿਰ ਸੋਏ ਕਲ ਤਾਤੀ ਠੰਡਾ ਰਡਾਓ ਸਿਮਰ ਸਿਮਰ ਸਦਾ ਸੁਖ ਪਾਓ ਪਵਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੇ ਅਵਨਾਸੀ ਕੋ ਨਾਨਕ ਕਾਟੀ ਜਮ ਪਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੁ ਕਾਚ ਕਾਚ ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ

ਪ੍ਰੇਮ ਰਸ ਰੰਗ ਉਪਜਚਾ ਉਪਸਾਧ ਕੈ ਸੰਗ ਪਰੈ ਸਰਨਾਨ ਸਭ ਤਿਆਗ ਅੰਤਰ ਪ੍ਰਕਾਸ਼ ਸੰਦਨ ਲਿਵਲਾਗ ਬੜਭਾਗੇ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕਿਨੋ ਸਦਾ ਨਿਹਾਲ

ਸੁਖਮ ਵਿਸਰਜੈ ਜੀਵਨ ਜੀਆ, ਸੁਖਮ ਵਿਸਰਜੈ ਅਗਰ ਮੈਂ ਰਾਖੇ ਗੁਰੂ ਪ੍ਰਸਾਦ ਕੋ ਬਿਰ ਲਾਲ ਆਖੈ, ਸੁਖਮ ਵਿਸਰਜੈ ਵਿਗਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢ ਹੈ, ਗੁਰਪੁਰੇ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾ ਨਿਰੰਜਨ ਧਿਆਇਆ, ਸਾਜਨ ਸੰਤ ਕਰੋ ਏ ਕਾਮ, ਭਗਵਾਨ ਧਿਆ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾ ਬਹੁ, ਭਗਤ ਪਾਏ ਤਰੀਆ ਸੰਸਾਰ, ਬਿਨ ਭਗਤੀ ਤਨ ਹੋ ਸੀਸਾਰ, ਸਰਬ ਕਲਿਆਣ।

ਏਕ ਬਸਦੀ ਜੇਕਰ ਮਾਇਆ ਗੁਰੂ ਪਾਸਾ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ।

ਪ੍ਰਿਤਪਾਲੈ ਜੀ ਅਨੁਭਵ ਭਾਤ ਜੋ ਜੋ ਰਚਿਓ ਸੁਤ ਸਹਿਤਿਆਤ ਜਿਤ ਪਾਵਿਤ ਲੈ ਮਿਲਾਏ ਭਗਤ ਕਰੈ ਰਿਕੇ ਗੁਣ ਗਾਏ ਮਨ ਅੰਦਰ ਵਿਸਵਾਸ ਕਰਮਾਨੇ।

ਨਹਾਰ ਸਿਰ ਉੱਪਰ ਠਾਡਾ ਗੁਰਸੂਰ ਨਾਨੇ ਤਾਂ ਕੇ ਕਾਰਜ ਪੂਰਾ ਮਤ ਪੂਰੀ ਅਮਰਜਾਂ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਹੈ ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵ ਪਰਵਾਨ ਅੰਤਰਧਾਮ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਂ ਕੇ ਨਿਕਟ ਨ ਆਵਤ ਕਾਲ ਅਮਰ ਪੇ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਕਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸਪਦੀ

ਬਿਸਰਾਮ ਸੁਨ ਸਮਾਧਾਨ ਤੈਨਾਦ ਕਹਿਣਾ ਜਾਇ ਅਚਰ ਬਿਸਮਾਦ ਤਿੰਨ ਦੇਖਿਆ ਜੇ ਸਾਹਿਬ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਖੜਖੜ ਵਿਆਪਰਿਆ ਭਗਵੰਤ ਤਰਨ ਮਾਇਆ ਆਕਾਸ ਪਾਇਆਲ ਸਰਬ ਲੋਕ ਪੂਰਨ ਬ੍ਰਤ ਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੁਨ ਧਰ ਮਾਹੇ ਚਾਰ ਕੁੰਡ ਦਾ ਦਿਸ ਸਮਾਏ ਤਿਸਥੇ ਪਰਨ ਕੋਠਾਉ ਗੁਰ ਪ੍ਰਸਾਨਾ ਨੇ ਸੁਪਾਓ ਬੇਦ ਪ੍ਰਾ ਸਿਮਰਤ ਮੈਂ ਦੇਖ ਸਸਿਆ ਸੁਰਨ ਖਤਨ ਮੇਘ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬੂ ਡੋਲੇ ਸਰਬ ਕਲਾ ਕਰਕੇ ਲੈ ਖੇਲ ਮੋਲ ਨਾ ਪਾਈਆ ਗੁਣਾ ਮੋਲ ਸਰਵ ਜੋਤ ਮੈਂ ਜਾਂਕੇ ਜੋਤ ਤਾਰ ਰਿਹੋ ਸਵਾਮੀ ਓਤ ਪੋਤ ਗੁਰ ਪ੍ਰਥਾ ਪਰਮ ਕਾ ਨਾਸ ਨਾਨੀ ਤਿਨ ਮੈਂ ਬਿਸਾ ਸੰਤ ਜਨਾ ਕਹਿ ਪੇ ਖੰਸਾ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੋ ਸਵ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੁ ਸਭ ਕਹਿ ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਕਰ ਆਪਣ ਹਰ ਪ੍ਰਭ ਜਾਣੇ

ਮਨਲਾ ਕਾ ਹਰ ਰੰਗ। ਜੈ ਜੈ ਸ਼ਬਦ ਅਨਾਦ ਵਾਜੈ, ਸੁਨ ਸੁਨ ਆਨੰਦ ਕਰੈ ਪ੍ਰਭ ਗਾਜੈ, ਪ੍ਰਗਟੈ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੈ ਤਿਨ ਕੈ ਸਾਥੇ, ਸਰਣ ਜੋ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭਾ ਮਿਲਾਏ, ਮਿਟ ਗਏ ਬੈਰ ਪੈ ਸਵਰੇ, ਨਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਪੈ ਗੁਰਦੇ।

ਭੰਨੈ ਗੁਰੂ ਨਾਨਕ ਨਾਮ ਬਚਨ ਮਨ ਸੁਣੈ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤਿਨ ਬਾਣੀ ਸਿਮਰਤ ਸਾਸਤ੍ਰ ਵੇਦ ਵਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾਏ ਸੰਤ ਕਿਰਪਾ ਤੇ ਜਮ ਤੇ ਛੁਟਾਏ

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਜਾਇ। ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ। ਜੇਤੀ ਸ੍ਰਿਠਿ ਉਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ। ਮਤ ਵਿਚਰਤ ਨਿਜੋ

ਰੂਪ ਅਸੂਤ ਅੰਗਹੀਣ ਭੰਗ ਨਾਦ ਮੇਕ ਪੁਰਖੇ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਦਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਣ ਭੇਖ

ਭਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ।

ਬੰਗਦਲੀਆਂ ਕੇਸਰ ਬੱਤਰ ਮਾਨਿਆ ਕੇਸਰ ਬੱਤਰ ਦਾਨਿਆ ਕੇਸਰ ਬੱਤਰ ਗਾਉਣ ਕੇਸਰ ਬੱਤਰ ਪਾਹੁਣ ਕੇਸਰ ਬੱਤਰ ਦੇਸ ਹੈ ਕੇਸਰ ਬੱਤਰ ਭਿਸ ਹੈ ਕੇਸਰ ਬੱਤਰ ਰਾਜ ਹੈ ਕੇਸਰ ਬੱਤਰ ਸਾਜ ਹੈ ਕੇਸਰ ਬੱਤਰ ਦੀਨ ਹੈ ਕੇਸਰ ਬੱਤਰ ਲੀਨ ਹੈ ਕੇਸਰ ਬੱਤਰ ਜਾਹੋ ਕੇਸਰ ਬੱਤਰ ਭਾਹੋ ਕੇਸਰ ਬੱਤਰ ਦੇਸ ਹੈ ਕੇਸਰ ਬੱਤਰ ਭਿਸ ਹੈ।

ਤਿਰਮੁਖਤ ਵਿਭੁਗਤ ਹੈ ਪਰ ਭੁਗਤ ਪ੍ਰਭਾ ਹੈ ਸਵਯੁਗਤ ਸੁਧਾ ਹੈ ਸਦਾ ਵੰਸ ਰੂਪ ਹੈ ਭੇਦੀ ਨੂਪ ਹੈ ਸਮਾਹਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਹਤਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦ ਰੂਪੇ ਅਨਾਦ ਸਰੂਪੇ ਅਨੰਗੀ ਨਾਮ ਹੈ ਤ੍ਰਿਭੰਗੀ ਤ੍ਰਿਕਾਮ ਹੈ ਨਿਰਭੰਗੀ ਤ੍ਰਿਭੰਗ

ਇੱਥੇ ਭਜੰਗ ਪ੍ਰਿਆ ਸਿੰਧ ਨਮਾਹਤਲ ਪ੍ਰਣਾਮੇ ਸਮਾਹਤਲ ਪ੍ਰਣਾਸੇ ਗੰਜਲ ਸਮਾਹਤੇ ਨਮਾਹਤਲ ਪ੍ਰਣਾਮੇ ਸਮਾਹਤਲ ਪ੍ਰਣਾਸੇ ਗੰਜਲ ਨਾਮੇ ਸਮਾਹਤਲ ਨਿਵਾਸੇ ਨਿਰਕਾਮੰ ਬਿਭੂਤੇ ਸਮਾਹਤਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀਮਬਲ ਕਰਿੰਦਾ ਸਮਾਹਤਲ ਨਿਵਾਸੀ

ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੁਭਾਅ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਕਾਲ ਮੂਰਤਾ ਜੂਨੀ ਸਾਹਿਬ ਪੰਗਲ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸੋਖਾ ਨਾਲ ਸਲੋਕ ਵੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੀ ਕੀ ਧੁਣੀ ਸਲੋਕ ਮਹਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾ ਜਿਨ ਮਾਨਸ ਤੇ ਦੇਵ ਤਕੀਏ ਕਰਤਵ ਲਾਗੀ ਵਾਰ ਮਹਲਾ ਦੂਜਾ
1: ਜੇ ਸੋ ਚੰਦਾ ਗੁਹੈ ਸੂਰ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ ਮਹਲਾ ਪਹਿਲਾ ਨਾਨ ਗੁਰੂ ਨਾ ਚੇਤਨੀ ਮਨ ਆਪਣੇ ਸੁਚੇ

ਸਲੋਕ ਮਹੱਲਾ ਪਹਿਲਾ। ਸੱਚ ਤੇਰੇ ਖੰਡ ਸੱਚ ਬ੍ਰਹਿਮੰਡ ਸੱਚ ਤੇਰੇ ਲੋ ਸੱਚ ਆਕਾਰ ਸੱਚ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸਦੀਮਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖਿਲਾ ਕਰੋ ਸੱਚੇ ਸੁਲਤਾਨ ਸੱਚਾ ਸਮਝੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੱਚ।

0: ਰੱਖਿਆ ਕਿ ਮੁੰਨੇ ਲੱਖਾ ਕਿਆ ਕਿ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ
1: ਗਿਆਨ ਨਾ ਗਲੀ ਢੂੰਡੀ ਹੈ ਕਥਨਾ ਕਰੜਾ ਸਾ ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ
0: ਇਹ ਜੀਉ ਬੋਧੇ ਜਿਹਨੂੰ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚ

ਮੁਸਲਮਾਨਾਂ ਸਿਰਫ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜ ਪੌਜ ਬੰਦੀ ਵਿਕਲ ਕੋ ਦੀਦਾਰ ਹਿੰਦੂ ਸਲਾਹ ਹੀ ਸਲਾਹ ਦਰਸ਼ਨ ਪਪਾ ਤੀਰਥ ਨਾਮ ਹੈ ਜਾਂ ਪੂਜਾ ਅਗਰਵਾਸ ਮੈਂ ਕਾ ਜੋਗੀ ਸੁਣਦੇ ਅਮਨ ਚੇਤੇ ਲਖਨ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਕਾਰ ਸਤੀਆ ਮਨ ਸੰਤੋਖ ਪੁੱਜੇ ਦੇ ਨੇ ਕੇ ਵਿਚਾਰ ਦੇ ਮੰਗੇ ਸਹਿਸਾ ਗੁਣਾ।

ਪੜਪੜ ਗੱਡੀ ਲੱਜੀਏ ਪੜਪੜ ਭਰੀਏ ਸਾਗ ਪੜਪੜ ਬੇੜੀ ਪਾਈਏ ਪੜਪੜ ਗੜੀਏ ਖਾ ਪੜੀਏ ਜਿੱਤੇ ਬਰਚ ਬਰਸ ਪੜੀਏ ਜਿੱਤੇ ਮਾਂ ਪੜੀ ਜਿੱਤ ਯਾਰ ਜਾ ਪੜੀਏ ਸਿੱਤੇ ਸਾਸ।

ਕੀ ਕਿਰਤ ਕਰਤਵਾ ਜੁਗ ਜੁਗ ਫੇਰ ਉਟਾਈ ਅਗਿਆ ਨੀ ਪੁਜਤਾ ਹੈ ਸਾਜੁ ਰਖ ਸੰਤੋ ਕਾ ਧਰਮ ਕਰਤਵਾ ਰਜ ਤੇ ਕਾ ਜੂਰ ਕਿਰਤਵਾ ਦੁਆਪਰ ਰਤ ਪੈ ਕਾ ਸਤ ਕਿਰਤਵਾ।

ਮਹੱਲਾ ਦੂਜਾ ਇੱਕ ਨਹੀਂ ਅਸ ਕੀ ਦੂਜੇ ਲੋਕੇ ਜਾਏ ਨਾਲ ਕਸ ਕੱਢੀਏ ਸਦੇ ਰਹੇ ਸਵਾਏ ਚੰਗੇ ਚੰਗਾ ਕਰਮ ਨਹੀਂ ਮੰਦੇ ਬੰਦਾ ਹੋ ਆਸ ਤੇ ਨਾ ਕੀ ਹੈ ਜੇ ਲੇਖੇ ਵਰਤੇ।

0: ਪਈਏ
1: ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਈਏ ਆਪਣਾ ਸਾ ਕਾਲ ਪੁਰੀ ਕਿਉਂ ਕਾਲੀਏ ਮੰਦਾ ਮੂਲ ਕੀ ਚਾਹੀਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਲਾਲ ਹਾਰੀਏ ਤੇ ਵੇਹਾ ਪਾਸਾ ਟਾਲੀਏ ਕਿਛ ਲਾਹੇ ਉੱਪਰ ਕਾਲੀਏ ਕਿਛ ਲਾਹੇ ਉੱਪਰ ਕਾਲੀ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਦਕੋਟ ਤੋਂ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੁੜ ਰਹੇ ਸਨ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ, ਹਰ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜੱਥਾ। ਭਾਈ ਸਾਹਿਬ ਜੱਥਾ, ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜਿਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਸ੍ਰੀ ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਵਨ ਕਰਾਉਣਗੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਨ ਟਕਸਾਲ ਵਾਲੇ। ਉਹਨਾਂ ਪਾਸੋਂ ਪਿਆਰ ਸਤਿਕਾਰ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਮਿਹਰ ਦਾ ਸਦਕਾ ਹੈ। ਅੰਮ੍ਰਿਤ ਵੇਲੇ ਦੀਆਂ ਦਾਤਾਂ ਰਹਿਮਤਾਂ ਸਤਿਗੁਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਗੁਰਮੁਖ ਨਾਮ ਦਾਨ ਇਸ਼ਨਾਨ, ਅੰਮ੍ਰਿਤ ਵੇਲੇ ਦੇ ਜਾਗਣੇ ਇਸ਼ਨਾਨ, ਗੁਰੂ ਕੇ ਦਰਸ਼ਨ ਦੀਦਾਰੇ, ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਕੋਈ ਸਮਾਂ ਹੋਰ ਗੁਰੂ ਕੀ ਗੋਦ ਵਿੱਚ ਬੈਠ ਕੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰੀਏ।

ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਨੇ ਬੜੇ ਪਿਆਰ ਨਾਲ ਸ਼੍ਰਵਣ ਕੀਤਾ ਹੈ। ਹਾਜ਼ਰੀ ਭਰੇ ਸਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਇਹਨਾਂ ਦਾ ਜਥਾ। ਸੋ ਹੁਣ ਸਮਾਂ ਹੈ ਗੁਰ ਸ਼ਬਦ ਦੀ ਵਿਚਾਰ ਦਾ। ਆਏ ਹੋਏ ਮੁੱਖ ਵਾਕ ਦੀ ਵਿਚਾਰ ਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ। ਰਸਨਾ ਕਰਾਂਗੇ, ਪਵਿੱਤਰ ਪਿਆਰ ਨਾਲ ਬੋਲੀਏ ਜੀ, ਸਤਨਾਮ ਸ੍ਰੀ।

ਸਤਿਗੁਰ ਜੀ ਕਿਰਪਾ ਕਰਦੇ ਹਨ। ਸੋਰਠ ਇੱਕ ਰਾਗਣੀ ਹੈ ਸਤਸੰਗੀਓ, ਰਾਗਮਾਲਾ ਜਦੋਂ ਪੜ੍ਹਦੇ ਹਾਂ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵ ਹੈ ਆਸਾ ਗੁਣ ਗੁਣੀ ਊਚੈ ਸੁਰ ਸੂਹ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ। ਇਹ ਮੇਘ ਰਾਗ ਦੀ ਪਹਿਲੀ ਘਰ ਵਾਲੀ ਰਾਗਮਾਲਾ ਅਨੁਸਾਰ ਮਹਾਰਾਜ ਨੇ ਲਿਖੀ ਹੈ, ਇਸ ਲਈ ਸੋਰਠ ਇੱਕ ਰਾਗਣੀ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੇ ਕਿਰਪਾ ਕਰਦੇ ਨੇ। ਰਹਾਉ ਦੀ ਪੰਕਤੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਰਹਾਉ ਦੀ ਪੰਕਤੀ 'ਚ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਭਾਈ ਬੜੇ ਪਿਆਰ ਨਾਲ ਵਾਹਿਗੁਰੂ ਦੇ ਗੁਣ ਗਾਓ, ਮਨ ਇੱਛੇ ਫਲ ਪ੍ਰਾਪਤ ਕਰੋਗੇ, ਵਾਹਿਗੁਰੂ ਅੰਗ ਸੰਗ ਹੋ ਕੇ ਸਹਾਇਤਾ ਕਰੇਗਾ। ਗੁਰਪੂਰੈ ਚਰਨੀ ਲਾਇਆ, ਸਤਿਗੁਰ ਫਰਮਾਉਂਦੇ ਹਨ ਪੂਰਿਆਂ ਗੁਰਾਂ ਨੇ ਆਪਣੇ ਚਰਨੀ ਲਾ ਲਿਆ। ਚਿੱਤ ਚਰਨ ਨਾਮ, ਨਾਮ ਰੂਪੀ ਚਰਨ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਹਰ ਰੋਜ਼ ਨਿਤਨੇਮ ਦੇ ਵਿੱਚ ਆਪਾਂ ਪੜ੍ਹਦੇ ਹਾਂ, ਗੁਰ ਚਰਨ ਲਾਗੇ ਦਿਨ ਸੁਪਾਗੇ ਆਪਣਾ ਪਿਰ ਜਾਪੇ। ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗ ਜਾਓ। ਚਰਨੀ ਲੱਗਣ ਦਾ ਮਤਲਬ ਹੈ ਬਾਣੀ ਪੜ੍ਹਨੀ, ਗੁਰੂ ਕੇ ਦਰਸ਼ਨ ਕਰਨੇ, ਗੁਰੂ ਕੀ ਸੰਗਤ ਕਰਨੀ, ਸਿਮਰਨ ਦੇ ਨਾਲ ਜੁੜਨਾ, ਗੁਰੂ ਕੇ ਚਰਨਾਂ ਨਾਲ ਲੱਗਣਾ। ਗੁਰ ਚਰਨ ਲਾਗੇ ਦਿਨ ਸੁਪਾਗੇ, ਜੇ ਭਾਈ ਗੁਰੂ ਜੀ ਦੇ ਚਰਨਾਂ ਨਾਲ ਲੱਗ ਜਾਈਏ ਸਾਰਾ ਦਿਨ ਭਾਗਾਂ ਵਾਲਾ ਬਣ ਜਾਂਦਾ ਹੈ, ਸਾਰਾ ਦਿਨ ਸ੍ਰੇਸ਼ਟ ਬਣ ਜਾਂਦਾ, ਸਾਰਾ ਦਿਨ ਬੜੇ ਸੁੱਖਾਂ ਦੇ ਨਾਲ ਲੰਘ ਜਾਂਦਾ ਹੈ। ਕਬੀਰ, ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ। ਭਾਈ ਜਿਹੜੇ ਗੁਰੂ ਦੇ ਚਰਨਾਂ ਨਾਲ ਲੱਗ ਜਾਂਦੇ ਹਨ, ਜੋ ਸੁੱਖ ਦਰਸ਼ਨ ਪੇਖ ਤੇ ਪਿਆਰੇ ਮੁੱਖ ਤੇ ਕਹਿਣ ਨਾ ਜਾਏ। ਜਿਹੜਾ ਸੁੱਖ ਮਿਲਦਾ ਹੈ ਗੁਰੂ ਕੇ ਦਰਸ਼ਨ ਕੀਤੇ ਹਾਂ, ਗੁਰੂ ਕੀ ਬਾਣੀ ਦੇ ਦਰਸ਼ਨ ਕੀਤੇ ਹਾਂ, ਸੰਗਤ ਕੇ ਦਰਸ਼ਨ ਕੀਤੇ ਹਾਂ, ਉਸ ਸੁੱਖ ਦਾ ਵਰਣਨ ਮੂੰਹ ਦੁਆਰਾ ਨਹੀਂ ਕਿਹਾ ਜਾ ਸਕਦਾ। ਸਵਈਆਂ ਦੇ ਵਿੱਚ ਭੱਟਾ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ ਸਤਸੰਗੀਓ, ਰਾਵਕੇ ਸੁਤ ਕੋ ਤਿੰਨ ਤਰਾਸ ਕਹਾਂ, ਜੋ ਚਰਨ ਗੁਰੂ ਚਿੱਤ ਲਾਵਤ ਹੈ। ਰੱਬ ਕਹਿੰਦੇ ਹਨ ਸੂਰਜ ਨੂੰ, ਕੇ ਦਾ ਭਾਵ ਹੈ ਦੇ, ਸੁੱਤ ਦਾ ਅਰਥ ਹੁੰਦਾ ਹੈ ਪੁੱਤਰ। ਰਾਵ ਕੇ ਸੁੱਤ ਕੋ ਤਿੰਨ ਤਰਾਸ ਕਹਾਂ, ਤਰਾਸ ਦਾ ਅਰਥ ਹੈ ਡਰ, ਅਤੇ ਕਹਾਂ ਦਾ ਅਰਥ ਕੀ ਨਹੀਂ ਡਰ, ਕਿਹਦਾ? ਸੂਰਜ ਦਾ ਪੁੱਤਰ ਮੰਨਿਆ ਹੈ ਗ੍ਰੰਥਾਂ ਨੇ ਧਰਮ ਰਾਜੇ ਨੂੰ। ਭਾਈ ਧਰਮ ਰਾਜੇ ਦਾ ਡਰ ਕੀ ਰਹਿ ਗਿਆ? ਜੋ ਚਰਨ ਗੁਰੂ ਚਿੱਤ ਲਾਵਤ ਹੈ, ਜਿਹੜੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਦਿੰਦੇ ਨੇ, ਧਰਮ ਰਾਜੇ ਦਾ ਡਰ ਨਹੀਂ ਰਹਿ ਜਾਂਦਾ। ਪਿਆਰਿਓ, ਸਿਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਸੁਰਤ ਜੋੜ ਕੇ ਸਿਮਰਨ ਕਰਨਾ, ਇਹ ਗੁਰੂ ਕੇ ਚਰਨਾਂ ਦਾ ਧਿਆਨ ਕਰਨਾ ਹੈ। ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਤਿਹਨਾਂ ਦੇ ਚਰਨਾਂ ਦੇ ਵਿੱਚ ਸੰਗਤਾਂ ਨੇ ਕਾਬਲ ਦੀ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਕੋਈ ਵਿਦਵਾਨ ਸਿੱਖ ਸਾਨੂੰ ਪ੍ਰਚਾਰਕ ਦਿਓ। ਸਤਿਗੁਰਾਂ ਨੇ ਆਪਣੇ ਪਿਆਰੇ ਸੇਵਕ ਭਾਈ ਗੋਂਦਾ ਜੀ, ਉਹਨਾਂ ਨੂੰ ਭੇਜਿਆ ਕਿ ਜਾਓ ਕਾਬਲ ਦੇ ਵਿੱਚ ਜਾਓ,

ਉੱਥੇ ਗੁਰਮਤਿ ਦਾ ਸਿੱਖੀ ਦਾ ਪ੍ਰਚਾਰ ਕਰਨਾ ਹੈ, ਗੁਰਬਾਣੀ ਦਾ ਪ੍ਰਚਾਰ ਸਤਿਕਾਰ ਕਰਾਉਣਾ ਹੈ। ਗੁਰੂ ਹਰਿਰਾਇ ਸਾਹਿਬ ਦੀ ਆਗਿਆ ਪਾ ਕੇ ਭਾਈ ਗੋਂਦਾ ਜੀ ਸ੍ਰੀ ਕੀਰਤਪੁਰ ਸਾਹਿਬ ਤੋਂ ਚੱਲੇ ਨੇ ਔਰ ਕਾਬਲ ਪਹੁੰਚੇ ਨੇ ਸਤਸੰਗਿਓ। ਹੁਣ ਜੇ ਅੱਜ ਕੱਲ੍ਹ ਸ੍ਰੀ ਕੀਰਤਪੁਰ ਸਾਹਿਬ ਤੋਂ ਕਾਬਲ ਜਾਣਾ ਹੋਵੇ ਸਾਧਨ ਬਹੁਤ ਨੇ, ਜਹਾਜ਼ ਦਾ ਸਫ਼ਰ ਘੰਟੇ ਡੇਢ ਘੰਟੇ ਦਾ ਸਾਰਾ ਹੀ, ਅਤੇ ਜੇ ਸਤਸੰਗ ਹੋਰ ਕਿਸੇ ਸਾਧਨ 'ਤੇ ਜਾਓ ਤਾਂ ਇੱਕ ਦਿਨ ਲੱਗ ਜਾਏਗਾ ਸਾਰਾ ਦਿਨ। ਉਹਨਾਂ ਸਮਿਆਂ 'ਚ ਪੈਦਲ ਜਾਂਦੇ ਸੀ, ਪੈਦਲ ਵੱਧ ਤੋਂ ਵੱਧ ਸੀ ਘੋੜਾ, ਘੋੜੇ 'ਤੇ ਸਵਾਰ ਕੋਈ ਚੱਲ ਜਾਣਾ ਤਾਂ ਵੀ ਕਈ ਦਿਨ ਲੱਗਦੇ। ਭਾਈ ਗੋਂਦਾ ਜੀ ਗਏ ਨੇ ਉੱਥੇ ਜਾ ਕੇ ਅਤੇ ਧਰਮਸ਼ਾਲਾ ਦੇ ਵਿੱਚ ਡੇਰਾ ਕਰਵਾਇਆ, ਸੰਗਤ ਨੇ ਬਹੁਤ ਸਤਿਕਾਰ ਕੀਤਾ, ਤਿੰਨਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ। ਜਿਹੜਾ ਪ੍ਰਚਾਰਕ ਉਹਦਾ ਆਪਣਾ ਜੀਵਨ ਉੱਚਾ ਸੁੱਚਾ ਹੋਣਾ ਚਾਹੀਦਾ। ਅਵਰੇ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਆਪਣਾ ਜੀਵਨ ਹੈ ਨਹੀਂ ਸੰਗਤ ਨੂੰ ਕਹਿਣਾ ਸੇਵਾ ਕਰੋ, ਆਪ ਆਪਣਾ ਭਾਂਡਾ ਨਹੀਂ ਧੋਣਾ, ਪ੍ਰਸ਼ਾਦਾ ਛੱਕ ਕੇ ਉਹ ਵੀ ਰੇੜ ਦੇਣਾ ਪਰਾਂ। ਸਤਸੰਗਿਓ, ਗੁਰੂ ਕਾ ਇਤਿਹਾਸ ਪੜ੍ਹਾਂਗੇ ਅਤੇ ਭਾਈ ਨੰਦ ਲਾਲ ਜੀ ਦੇ ਚਰਨਾਂ ਦੀ ਅਸੀਂ ਧੂੜ ਵਿੰਨੀਏ। ਭਾਈ ਨੰਦ ਲਾਲ ਸਾਹਿਬ ਜੀ ਇੰਨੇ ਵੱਡੇ ਵਿਦਵਾਨ ਸਨ, ਬੜੀਆਂ ਬੜੀਆਂ ਰਚਨਾਵਾਂ ਆਪ ਜੀ ਨੇ ਰਚੀਆਂ ਫਾਰਸੀ ਵਿੱਚ, ਜ਼ਿੰਦਗੀ ਨਾਮਾ, ਬੰਦਗੀ ਨਾਮਾ, ਗੁਰੂ ਗੋਬਿੰਦ ਸਿੰਘ ਦੀਆਂ ਬੜੀਆਂ ਬਖਸ਼ਾਂ ਪ੍ਰਾਪਤ ਕੀਤੀਆਂ ਅਤੇ ਗੁਰਾਂ ਨੇ ਤਿੰਨਾਂ ਦੀ ਸੇਵਾ ਲਾਈ ਸੀ ਬਰਤਨ ਮਾਂਜਣ 'ਤੇ, ਜੂਠੇ ਬਰਤਨ ਲੰਗਰ ਦੇ ਮਾਂਜੋ। ਔਰ ਭਾਈ ਨੰਦ ਲਾਲ ਜੀ ਕੋਈ ਮਾੜੇ ਮੋਟ ਕੋਈ ਐਵੇਂ ਸੇਵਕ ਨਹੀਂ ਸਤਸੰਗੀਓ। ਔਰੰਗਜ਼ੇਬ ਦਾ ਪੁੱਤਰ ਸੀ ਬਹਾਦਰ ਸ਼ਾਹ, ਬਹਾਦਰ ਸ਼ਾਹ ਦੇ ਆਪ ਜੀ ਮੁਨਸੀ ਸੀ, ਸ਼ਾਹੀ ਮੁਨਸ਼ੀ, ਬਹੁਤ ਵੱਡੀ ਜੋਬ ਉੱਤੇ। ਸਤਸੰਗੀਓ, ਭਾਈ ਨੰਦ ਲਾਲ ਸਾਹਿਬ ਜੀ ਬਹੁਤ ਪਿਆਰ ਵਾਲੇ ਸੀ ਆਪ ਜੀ ਨੂੰ। ਜਦੋਂ ਆਪ ਜੀ ਦੇ ਪਿਤਾ ਛੱਜੂ ਰਾਮ ਜੀ ਜਨੇਊ ਪਹਿਨਾਉਣ ਲੱਗੇ, ਆ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ, ਇਹਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਮੈਂ ਜ਼ਿਕਰ ਕੀਤਾ ਸੀ ਕਿ ਜਦੋਂ ਬੱਚਾ 8-9 ਸਾਲ ਦਾ ਹੋ ਜਾਂਦਾ, ਸੁਰਤ ਸੰਭਾਲ ਲੈਂਦਾ, ਅਤੇ ਉਹ ਸਮਾਂ ਹੁੰਦਾ ਹੈ ਬੱਚੇ ਨੂੰ ਧਰਮ ਦੇ ਵਿੱਚ ਲਿਆਉਣ ਦਾ। ਸਿੱਖ ਮਤ ਅਨੁਸਾਰ ਉਸ ਸਮੇਂ ਬੱਚੇ ਨੂੰ ਅੰਮ੍ਰਿਤ ਕੀ ਦਾਤ ਪੰਜਾਂ ਪਿਆਰਿਆਂ ਤੋਂ ਦਵਾ ਦੇਣੀ ਚਾਹੀਦੀ ਹੈ। ਸਨਾਤਨ ਮਤ ਵਿੱਚ ਜਦੋਂ ਬੱਚਾ ਜਾਂਦਾ ਹੈ 8-9 ਸਾਲ ਦਾ, ਉਹਦਾ ਫਿਰ ਮੁੰਡਨ ਕਰਦੇ ਨੇ ਅਤੇ ਉਹਨੂੰ ਜਨੇਊ ਪਹਿਨਾਉਂਦੇ ਨੇ, ਫਿਰ ਸਮਝਿਆ ਜਾਂਦਾ ਅੱਜ ਤੋਂ ਹਿੰਦੂ ਬਣ ਗਿਆ। ਸਤਸੰਗਿਓ, ਹੈਰਾਨ ਹੋਵੇ ਕਿ ਜਦੋਂ ਕ੍ਰਿਸ਼ਨ ਜੀ ਦੀ ਪਰਵਰਿਸ਼ ਗਵਾਲਿਆਂ ਨੇ ਕੀਤੀ, ਗੋਪਾਲਿਆਂ ਨੇ, ਗਵਾਲੇ ਗਾਵਾਂ ਚਾਰਨ ਵਾਲੇ ਗੁੱਜਰ, ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਮਥੁਰਾ ਦੇ ਵਿੱਚ, ਗੋਕਲ ਉਹਨਾਂ ਨੂੰ ਭੇਜ ਦਿੱਤਾ ਗਿਆ ਅਤੇ ਗੋਕਲ ਵਿੱਚ ਪਲੇ, ਅਤੇ ਗੋਕਲ ਦੇ ਜਿਹੜੇ ਲੁਸਨੀਕ ਸੀ ਗਵਾਲੇ ਸੀ, ਭਾਵ ਕਿ ਗੁੱਜਰ ਕਹਿ ਦਈਏ। ਔਰ ਜਦੋਂ ਕ੍ਰਿਸ਼ਨ ਜੀ ਫਿਰ ਸੁਰਤ ਸੰਭਾਲੀ, ਵੱਡੇ ਹੋਏ, ਆਪਣੇ ਮਾਮੇ ਕੰਸ ਨੂੰ ਮਾਰ ਕੇ ਫਿਰ ਜਦੋਂ ਮਥੁਰਾ ਵਿੱਚ ਰਹਿਣ ਲੱਗੇ, ਫਿਰ ਗਰਗ ਨਾਮ ਦਾ ਇੱਕ ਪੰਡਿਤ ਸੱਦਿਆ ਗਿਆ, ਗਰਗ ਨਾਮ ਦਾ ਪੰਡਿਤ, ਉਹਨੇ ਫਿਰ ਕ੍ਰਿਸ਼ਨ ਜੀ ਦੀ ਸ਼ੁੱਧਤਾ ਕੀਤੀ ਕਿ ਗਵਾਲਿਆਂ ਦੇ ਘਰ ਪਲਿਆ, ਉੱਥੇ ਇਹ ਖਾਂਦਾ ਰਿਹਾ ਝੂਠ ਉਹਨਾਂ ਦੀ, ਇਹਨੂੰ ਹੁਣ ਸ਼ੁੱਧਤਾ ਕਰੀਏ। ਫਿਰ ਉਹਨੂੰ ਵਿਧੀ ਵਿਧਾਨ ਅਨੁਸਾਰ ਮੰਤਰ ਪੜ੍ਹ ਕੇ, ਇਸ਼ਨਾਨ ਕਰਵਾ ਕੇ, ਜਨੇਊ ਪਹਿਨਾ ਕੇ, ਅਤੇ ਕ੍ਰਿਸ਼ਨ ਨੂੰ ਫਿਰ ਸ਼ੁੱਧ ਕੀਤਾ ਗਿਆ ਅਤੇ ਫਿਰ ਯਾਦਵ ਬਣੇ, ਪੰਡਿਤ ਬਣੇ ਕ੍ਰਿਸ਼ਨ ਜੀ। ਕ੍ਰਿਸ਼ਨ ਜੀ ਦੇ ਤਿੰਨ ਗੁਰੂ ਹੋਏ ਨੇ ਪਿਆਰੇ, ਗਰਗ, ਸੰਦੀਪਨ ਅਤੇ ਦੁਰਵਾਸਾ ਰੇਖੀ। ਮਤਲਬ ਹੈ ਕਿ ਇਹ ਸ਼ੁੱਧਤਾ ਹਰੇਕ ਧਰਮ ਦੇ ਵਿੱਚ ਹੈ ਕਿ ਜਨੇਊ ਪਹਿਨਾ ਦਿੱਤਾ ਗਿਆ, ਹੁਣ ਇਹ ਅਸਲੀ ਧਰਮੀ ਬੰਦਾ ਬਣ ਗਿਆ। ਇਸਲਾਮ ਦੇ ਵਿੱਚ ਸੁੰਨਤ ਕਰ ਦਿੱਤੀ ਗਈ ਬੱਚੇ ਦੀ, ਜਦੋਂ 14 ਸਾਲ ਦਾ ਹੁੰਦਾ ਬੱਚਾ, ਸੁੰਨਤ ਕਰ ਦਿੱਤੀ ਗਈ, ਫਿਰ ਉਹ ਮੁਸਲਮਾਨ ਬਣਿਆ। ਉਹਨਾਂ ਚਿਰ ਮੁਸਲਮਾਨ ਨਹੀਂ ਹੋ, ਉਹਨਾਂ ਚਿਰ ਉਹਨੂੰ ਮੁਸਲਮਾਨ ਨਹੀਂ ਮੰਨਿਆ, ਭਾਵੇਂ ਮੁਸਲਮਾਨਾਂ ਦੇ ਘਰ 'ਚੋਂ ਉਹਨੇ ਜਨਮ ਲੈ ਲਿਆ। ਸੁੰਨਤ ਹੋਵੇਗੀ ਤਾਂ ਮੁਸਲਮਾਨ, ਨਹੀਂ ਤਾਂ ਨਹੀਂ। ਮੁੰਡਨ ਕਿਰਿਆ ਹੋਵੇਗੀ, ਜਨੇਊ ਪਹਿਨਾ ਜਾਏ ਕਿਤੇ, ਹਿੰਦੂ, ਨਹੀਂ ਤਾਂ ਨਹੀਂ।
ਇੱਦਾਂ ਸਿੱਖਾਂ ਦੇ ਘਰ ਜਨਮ ਲੈ ਕੇ ਸਿੱਖ ਨਹੀਂ, ਜਿੰਨਾ ਚਿਰ ਅਸੀਂ ਗੁਰੂ ਵਾਲੇ ਨਹੀਂ ਬਣਦੇ ਉਹਨਾਂ ਚਿਰ ਅਸੀਂ ਸਿੱਖ ਨਹੀਂ। ਇਸ ਲਈ ਗੁਰੂ ਮਹਾਰਾਜ ਦਾ ਇਤਿਹਾਸ ਪੜ੍ਹੋ ਅਤੇ ਭਾਈ ਨੰਦ ਲਾਲ ਸਾਹਿਬ ਜੀ ਜਿਹੜੇ ਸੀ ਇਹ ਜਦੋਂ 8-9 ਸਾਲ ਦੇ ਹੋਏ ਅਤੇ ਪਿਤਾ ਛੱਜੂ ਰਾਮ ਇਹਨਾਂ ਨੂੰ ਜਨੇਊ ਪਹਿਨਾਉਣ ਵਾਸਤੇ ਪੰਡਿਤ ਸੱਦ ਗਿਆ। ਇਹ ਕਹਿੰਦੇ ਨਾ, ਮੈਂ ਆਪਣੇ ਜ਼ਿੰਦਗੀ 'ਚ ਵਿਚਰਾਂਗਾ, ਵੇਖਾਂਗਾ ਕਿਹੜਾ ਧਰਮ ਠੀਕ ਹੈ ਅਤੇ ਕਿਹੜਾ ਮੈਨੂੰ ਸਿੱਖਿਆ ਦੇਵੇਗਾ, ਉੱਥੇ ਜਾਵਾਂਗਾ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਏ, ਲੰਮੀ ਸਾਖੀ ਹੈ, ਅਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਦੇ ਨੇ। ਇੰਨੇ ਵੱਡੇ ਵਿਦਵਾਨ ਬੇਨਤੀ ਕੀਤੀ, ਇਹਨਾਂ ਕੁਛ ਰਚਨਾਵਾਂ ਰਚ ਕੇ ਬਹੁਤ ਸਾਰੀਆਂ ਫਾਰਸੀ ਵਿੱਚ ਗੁਰੂ ਜੀ ਦੇ ਹਾਜ਼ਰ ਕੀਤੀਆਂ, ਗੁਰੂ ਜੀ ਨੇ ਪੜ੍ਹੀਆਂ ਅਤੇ ਗੁਰੂ ਜੀ ਕਹਿੰਦੇ ਜ਼ਿੰਦਗੀ ਨਾਮਾ ਹੈ, ਇਹ ਜ਼ਿੰਦਗੀ ਦੇਣ ਵਾਲੀ ਇੱਕ ਰਚਨਾ ਹੈ, ਉਹਨੂੰ ਗੁਰੂ ਜੀ ਨੇ ਪ੍ਰਮਾਣ ਕੀਤਾ। ਔਰ ਇੱਕ ਵਾਰ ਭਾਈ ਨੰਦ ਲਾਲ ਜੀ ਦੇ ਕੁਝ ਰਿਸ਼ਤੇਦਾਰ ਉਹਦੇ ਸਰੀਕੇ ਬਰਾਦਰੀ 'ਚੋਂ ਆਏ, ਉਹਨਾਂ ਨੂੰ ਪਤਾ ਲੱਗਿਆ ਕਿ ਸ਼ਾਹੀ ਨੌਕਰੀ ਛੱਡ ਕੇ, ਸ਼ਾਹੀ ਜੋਬ ਛੱਡ ਕੇ ਆਗਰੇ ਤੋਂ ਅਨੰਦਪੁਰ ਸਾਹਿਬ ਆ ਗਏ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ, ਅਤੇ ਬਹੁਤ ਵੱਡਾ ਅਹੁਦਾ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਨੇ, ਬਹੁਤ ਵੱਡਾ ਅਹੁਦਾ। ਸੋ ਜਦੋਂ ਆਏ ਤਾਂ ਗੁਰੂ ਜੀ ਨੂੰ ਪੁੱਛਦੇ, ਮਹਾਰਾਜ ਸਾਡਾ ਇੱਥੇ ਇੱਕ ਰਿਸ਼ਤੇਦਾਰ ਰਹਿੰਦਾ, ਕੀ ਨਾਂ ਭਾਈ? ਕਹਿੰਦੇ ਮਹਾਰਾਜ ਉਹਦਾ ਨਾਮ ਨੰਦ ਲਾਲ। ਗੁਰੂ ਜੀ ਕਹਿੰਦੇ ਇੱਥੇ ਲੰਗਰ 'ਚ ਕਿਤੇ ਹੋਣਾ ਸੇਵਾ ਕਰਦਾ, ਵੇਖ ਲਓ। ਹੈਰਾਨ ਰਹਿ ਗਏ, ਅਸੀਂ ਤਾਂ ਸੋਚਦੇ ਸੀ ਗੁਰੂ ਜੀ ਦੇ ਲਾਗੇ ਬੈਠਾ ਹੋਇਆ ਕੁਰਸੀ 'ਤੇ ਇਹ ਤਾਂ ਗੁਰੂ ਜੀ ਨੂੰ ਪਰਵਾਹ ਹੀ, ਗੁਰੂ ਕਹਿੰਦੇ ਵੇਖ ਲਓ ਕਿ ਫਿਰਦਾ ਹੋਣਾ ਉੱਥੇ ਲੰਗਰ 'ਚ ਸੇਵਾ ਕਰਦਾ। ਉਹ ਲੰਗਰ 'ਚ ਗਏ ਰਿਸ਼ਤੇਦਾਰ ਸਰੀਕ, ਅਤੇ ਕੀ ਵੇਖਦੇ, ਗੋੜੇ ਗੋੜੇ ਸਵਾਹ ਉਹਦੇ 'ਚ ਬੈਠੇ ਨੰਦ ਲਾਲ ਜੀ, ਅਤੇ ਆਨੰਦ ਲੈ ਰਹੇ ਨੇ ਮਾਂਜਲੇ ਬਰਤਨ। ਨੰਦ ਲਾਲਾ, ਤੈਨੂੰ ਵੀ ਵੇਖ ਲਿਆ ਅਤੇ ਤੇਰੇ ਗੁਰੂ ਨੂੰ ਵੇਖ ਲਿਆ, ਸ਼ਾਹੀ ਨੌਕਰੀ ਛੱਡ ਕੇ ਅਤੇ ਸਵਾਹ ਸਿਰ 'ਚ ਪਵਾਈ ਤੂੰ। ਅਤੇ ਭਾਈ ਨੰਦ ਲਾਲ ਜੀ ਕਹਿੰਦੇ ਕਿ ਆਹ ਸੰਸਾਰ ਅਤੇ ਪਰਲੋਕ, ਇਹ ਦੋਨੋਂ ਸੰਸਾਰ ਮੇਰੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਕੇਸ ਦੀ ਬਰਾਬਰੀ ਨਹੀਂ ਕਰ ਸਕਦੇ, ਇਹਨਾਂ ਮੇਰਾ ਪਾਤਸ਼ਾਹ ਉੱਚਾ ਹੈ ਅਤੇ ਇਹਨਾਂ ਦੇ ਦਰ 'ਤੇ ਮੈਨੂੰ ਇਹ ਸੇਵਾ ਮਿਲ ਜੇ ਛੋਟੀ ਜੀ ਅਤੇ ਤਾਂ ਵੀ ਮਹਾਨਤਾ। ਮਤਲਬ ਇੰਨੇ ਵੱਡੇ ਵਿਦਵਾਨ ਹੋ ਕੇ ਵੀ ਲੰਗਰ ਦੀ ਸੇਵਾ ਕਰਦੇ ਨੇ, ਭਾਈ ਗੁਰਦਾਸ ਜੀ ਵਰਗੇ ਮਹਾਂਪੁਰਸ਼, ਬਾਬਾ ਬੁੱਢਾ ਸਾਹਿਬ ਜੀ ਵਰਗੇ, ਸਾਨੂੰ ਮਾੜਾ ਜਾਂ ਕੋਈ ਅਹੁਦਾ ਮਿਲ ਜਾਂਦਾ, ਮਾੜਾ ਜਾਂ ਕੋਈ ਗੁਰੂ ਘਰ 'ਚ ਮਿਲ ਜਾਂਦੀ ਤਾਂ ਅਸੀਂ ਕਹਿੰਦੇ ਵੀ ਇਹ ਜਿਹੜਾ ਹੈ ਇਹ ਸਾਨੂੰ ਬਹੁਤ ਵੱਡਾ ਅਹੁਦਾ ਮਿਲਿਆ ਸੀ, ਕਿਉਂ ਅਸੀਂ ਆਪਣੇ ਭਾਂਡਾ ਦਾ ਨਾ ਧੋਵਾਂਗੇ, ਕੋਈ ਆਸਾ ਪਾਸਾ ਕਰ ਜਾਈਦਾ। ਸਤਸੰਗ ਜੀ, ਜਿੰਨੀ ਨਿਮਰਤਾ ਦੀ ਸੇਵਾ ਕਰਾਂਗੇ ਉੰਨੀ ਨਿਮਰਤਾ ਆਏਗੀ। ਭਾਈ ਗੋਂਦਾ ਜੀ ਜਿਹੜੇ ਸੀ ਇਹਨੂੰ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਨੇ ਭੇਜਿਆ ਪ੍ਰਚਾਰ ਵਾਸਤੇ। ਇਹ ਤੜਕੇ ਉੱਠਦੇ ਨੇ, ਨਿਤਨੇਮ ਸਿਮਰਨ ਬੰਦਗੀ ਭਗਤੀ ਕਰਦੇ ਨੇ, ਜ਼ਰੂਰੀ ਹੈ, ਜਿਹੜੀ ਅਸੀਂ ਆ ਡਿਊਟੀ ਕਰਦੇ ਹਾਂ ਤਾਂ ਇਹਦੇ 'ਤੇ ਅਸੀਂ ਪੈਸੇ ਲੈਂਦੇ ਹਾਂ। ਜੇ ਅਸੀਂ ਸੋਚ ਲਈਏ ਨਾ ਨਹੀਂ ਜੀ ਅਸੀਂ ਤਾਂ ਕੀਰਤਨ ਕਰ ਲਿਆ ਸਵੇਰੇ 2 ਘੰਟੇ, ਇਹਦੀ ਸਾਡੀ ਡਿਊਟੀ ਹੈ, ਇਹਦੀ ਅਸੀਂ ਮਾਇਆ ਲੈਂਦੇ ਹਾਂ। ਜੇ ਮੈਂ ਸੋਚਿਆ ਮੈਂ ਘੰਟਾ ਕਥਾ ਸਵੇਰੇ, ਘੰਟਾ ਪੌਣਾ ਘੰਟਾ ਸ਼ਾਮ ਨੂੰ ਕਰਦਾ, ਅਤੇ ਹਾਜ਼ਰੀ ਮੇਰੀ ਭਰੀ ਗਈ, ਸੇਵਾ ਨਹੀਂ ਪੈ ਰਹੀ, ਸੇਵਾ ਨਹੀਂ ਗਈ। ਜਿਹੜਾ ਨਿਤਨੇਮ ਆਪਣਾ ਕਰਨਾ ਉਹ ਸਾਨੂੰ ਲੱਗੇਗਾ, ਜਿਹੜਾ ਮੰਨ ਲਓ ਗ੍ਰੰਥੀ ਹਾਂ ਮੈਂ, ਸਵੇਰੇ ਮੈਂ ਨਿਤਨੇਮ ਕਰਦਾ ਗੁਰੂ ਦੀ ਹਜ਼ੂਰੀ 'ਚ, ਉਹ ਮੇਰਾ ਨਹੀਂ, ਉਹ ਤਾਂ ਮੈਨੂੰ ਮੇਰੀ ਡਿਊਟੀ ਹੈ, ਉਹਦੇ 'ਤੇ ਮੈਂ ਪੈਸੇ ਲੈਂਦਾ। ਉਹ ਤੋਂ ਇਲਾਵਾ ਜਿਹੜਾ ਨਿਤਨੇਮ ਆਪਾਂ ਕਰਨਾ ਹੁੰਦਾ, 5 ਬਾਣੀਆਂ ਸਾਡੇ ਆਪਣੇ ਲਈ ਅਸੀਂ ਪੜ੍ਹਨੀਆਂ ਆਪਣੇ ਲਈ, ਇਹ ਜਿਹੜੀ ਕੀਤੀ ਅਸੀਂ ਡਿਊਟੀ ਸਾਡੀ ਹੈ, ਉਹ ਨਿਤਨੇਮ ਕਰਨਾ, ਰਹਿਮ ਸਾਹਿਬ ਦਾ ਪਾਠ ਸ਼ਾਮ ਨੂੰ ਕਰਨਾ ਸਤਸੰਗੀਓ, ਇਸ ਤੋਂ ਇਲਾਵਾ ਨਿਤਨੇਮ ਸਿਮਰਨ ਬੰਦਗੀ ਕਰਨੀ, ਇਹ ਜ਼ਰੂਰੀ ਹੈ। ਜੇ ਅਸੀਂ ਨਹੀਂ ਕਰਦੇ ਤਾਂ ਲੋਕਾਂ ਨੂੰ ਸਿੱਖਿਆ ਦੇਈ ਜਾਈਏ, ਅਵਰੇ ਕੋ ਉਪਦੇਸ਼ ਅਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਣਾ ਨਹੀਂ ਰਾਖ ਤੇ ਖਾਇਆ ਕਰ ਕਾ ਖੇਤ, ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਸੋ ਭਾਈ ਗੋਂਦਾ ਜੀ ਸਿਰੇ ਉੱਠਦੇ ਨੇ, ਉੱਠ ਕੇ ਇਸ਼ਨਾਨ ਪਾਣ ਸਿਮਰਨ ਨਿਤਨੇਮ ਬੰਦਗੀ ਕਰਦੇ ਨੇ, ਹਰ ਰੋਜ਼ ਕਰਦੇ ਨੇ। ਅਤੇ ਜਦੋਂ ਆਪਾਂ ਨਿਤਨੇਮ ਕਰਦੇ, ਕਦੇ ਕਦੇ ਖਿਆਲ ਕਰਿਓ, ਕਈ ਵਾਰ ਮਨ ਬਹੁਤ ਲੱਗਦਾ, ਕੋਈ ਵੀ ਗੁਰਸਿੱਖ ਵੇਖਿਓ ਜਿਹੜੇ ਨਿਤਨੇਮੀ ਨੇ, ਕਈ ਵਾਰ ਸਾਡਾ ਮਨ ਬਹੁਤ ਲੱਗੇਗਾ, ਆਨੰਦ ਆਏਗਾ, ਆਨੰਦ ਕਥਾ ਕੀਰਤਨ ਦੇ ਵਿੱਚੋਂ, ਨਿਤਨੇਮ ਸਿਮਰਨ ਦੇ ਵਿੱਚੋਂ, ਕਦੇ ਕਦੇ ਮਨ ਟਿਕਦਾ ਹੀ ਨਹੀਂ।
ਕੁਛ ਤਾਂ ਸਾਡੇ ਖਾਣ ਪੀਣ ਦਾ ਅਸਰ ਪੈਂਦਾ, ਸਾਡੇ ਉੱਤੇ ਵਾਤਾਵਰਨ ਦਾ ਅਸਰ ਪੈਂਦਾ। ਸੋ ਇੱਕ ਦਿਨ ਭਾਈ ਗੋਂਦਾ ਜੀ ਸਵੇਰੇ ਉੱਠੇ, ਇਸ਼ਨਾਨ ਪਾਨ, ਨਿਤਨੇਮ, ਜਪਜੀ ਸਾਹਿਬ ਦਾ ਪਾਠ ਕੀਤਾ। ਉਸ ਤੋਂ ਉਪਰੰਤ ਉਹਨਾਂ ਨੇ ਚੌਂਕੜਾ ਮਾਰ ਲਿਆ ਸੁਰਤ ਜੋੜਨ ਦੀ, ਗੁਰੂ ਚਰਨਾਂ ਵਿੱਚ ਗੁਰੂ ਹਰਿ ਰਾਇ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਤਰ ਲਿਆ। ਖਿਆਲ ਕਰਿਓ, ਆਪਾਂ ਬੈਠੇ ਇੱਥੇ ਕੈਲੀਫੋਰਨੀਆ ਅਮਰੀਕਾ ਦੇ ਵਿੱਚ, ਸਿਰੇ ਉੱਠ ਕੇ ਆਪਣਾ ਸੁਰਤ ਧਿਆਨ ਜੋੜ ਕੇ ਨਿਤਨੇਮ ਸਿਮਰਨ ਕਰੋ, ਆਪਣੀ ਸੁਰਤੀ ਨੂੰ ਦਰਬਾਰ ਸਾਹਿਬ ਲੈ ਜਾਓ। ਸੁਰਤੀ ਨੂੰ ਜਿੱਦਾਂ ਜ਼ਿਆਦਾ ਉੱਥੇ ਜਾਂਦੇ ਹਾਂ ਆਪਾਂ, ਉੱਦਾਂ ਜਾਣਾ, ਮੱਥਾ ਟੇਕਣਾ, ਸੁਰਤ ਰਾਹੀਂ ਪਰਿਕਰਮਾ ਕਰਨੀਆਂ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ, ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਦਾ ਫਲ ਮਿਲ ਜਾਂਦਾ ਪਿਆਰਿਓ। ਸਾਡੀ ਸੁਰਤ ਜਿਹੜੀ ਹੈ ਇਹ ਉੱਥੇ ਜਾਂਦੀ ਹੈ, ਅਤੇ ਸੁਰਤੀ ਦਾ ਮਾਰਗ ਹੈ ਗੁਰਮਤ ਦਾ ਮਾਰਗ। ਹਰ ਰੋਜ਼ ਆਪਾਂ ਉੱਥੇ ਯਾਤਰਾ ਕਰ ਸਕਦੇ, ਹਰ ਰੋਜ਼ ਹੀ ਹਰਿਮੰਦਰ ਸਾਹਿਬ ਦੇ ਦਰਸ਼ਨ ਰੋਜ਼ ਹੀ ਕਰ ਸਕਦੇ, ਸੁਰਤ ਜੋੜ ਕੇ ਗੁਰੂ ਚਰਨਾਂ ਦੇ ਵਿੱਚ। ਡਾਕਟਰ ਸਰੂਪ ਸਿੰਘ ਜੀ ਅਲੱਗ, ਇਹਨਾਂ ਨੇ ਹਰਿਮੰਦਰ ਸਾਹਿਬ ਜੀ ਦਾ ਇਤਿਹਾਸ ਲਿਖਿਆ, ਉਹ 'ਚ ਇੱਕ ਜ਼ਿਕਰ ਲਿਖਦੇ ਨੇ, ਉਹ ਪੜ੍ਹ ਲਿਓ। ਹਰਿਮੰਦਰ ਸਾਹਿਬ ਦਾ ਇਤਿਹਾਸ ਅਤੇ ਲਿਖਾਰੀ ਨੇ ਡਾਕਟਰ ਸਰੂਪ ਸਿੰਘ ਜੀ ਅਲੱਗ, ਉਹ ਲਿਖਦੇ ਨੇ 1963 ਦਾ ਬਚਨ, ਜਦੋਂ ਨਾ ਤਾਂ ਰੇਡੀਓ ਹੁੰਦੇ ਸੀ, ਨਾ ਕੋਈ ਸਾਧਨ ਹੁੰਦਾ ਸੀ, ਕੁਛ ਨਹੀਂ ਸੀ ਹੁੰਦਾ, ਟੀ ਵੀ ਆ ਅਤੇ ਸਾਰਾ ਬਾਅਦ ਚੱਲਿਆ ਨਾ ਸਾਰਾ ਕੁਛ। 1984 ਤੋਂ ਬਾਅਦ ਰੇਡੀਓ ਤੋਂ ਹਰਿਮੰਦਰ ਸਾਹਿਬ ਦਾ ਕੀਰਤਨ ਪ੍ਰਸਾਰਨ ਹੋਣ ਲੱਗਾ। ਛੋਟਾ ਜਿਹਾ ਉੱਥੇ ਬਖਸ਼ਾ ਜਿਹਾ ਰੱਖਿਆ ਹੁੰਦਾ ਸੀ, ਉੱਥੋਂ ਉਹ ਰੇਡੀਓ 'ਤੇ ਪ੍ਰਸਾਰਨ ਕਰਦੇ ਸੀ। ਬਾਅਦ ਵਿੱਚ PTC, ETC ਚੈਨਲ ਆਦਿਕ ਬਣੇ, ਇਹਨਾਂ ਰਾਹੀਂ ਫਿਰ ਪ੍ਰਸਾਰਨ ਹੋਣ ਲੱਗਾ। ਪ੍ਰੋ ਵਿਚਾਰ 1963 ਦੀ ਗੱਲ ਹੈ। ਕਹਿੰਦੇ ਮੈਂ ਇੱਕ ਦਿਨ ਗਲੀ ਦੇ ਵਿੱਚ ਜਾ ਰਿਹਾ ਸੀ ਲੰਡਨ ਇੰਗਲੈਂਡ, ਕਹਿੰਦੇ ਇੱਕ ਗੋਰਾ ਮੁੰਡਾ ਮੈਨੂੰ ਮਿਲਿਆ, ਗੋਰਾ ਨੌਜਵਾਨ, ਅਤੇ ਮੈਨੂੰ ਘਰ ਲੈ ਗਿਆ, ਕਿਉਂਕਿ ਸਰੂਪ ਸਿੰਘ ਅਲੱਗ ਪੜ੍ਹੇ ਲਿਖੇ ਬੜੇ ਨੇ, ਉਹਨਾਂ ਅੰਗਰੇਜ਼ੀ 'ਚ ਗੱਲਬਾਤ ਕੀਤੀ, ਘਰ ਲੈ ਗਿਆ। ਘਰ ਕਹਿੰਦੇ ਜਾ ਕੇ ਮੈਨੂੰ ਡਰਾਇੰਗ ਰੂਮ 'ਚ ਬਿਠਾ ਤਾ, ਅਤੇ ਮੈਂ ਹੈਰਾਨ ਹੋਇਆ, ਉੱਥੇ ਹਰਿਮੰਦਰ ਸਾਹਿਬ ਦੀ ਫੋਟੋ ਲੱਗੀ ਬਹੁਤ ਸਾਰੀ ਵੱਡੀ। ਕਹਿੰਦੇ ਮੈਨੂੰ ਬਿਠਾ ਕੇ ਅਤੇ ਆਪ ਕੁਛ ਲੈਣ ਵਾਸਤੇ ਚਲਾ ਗਿਆ ਖਾਣ ਪੀਣ ਨੂੰ, ਘਰ ਆਇਆ ਮਹਿਮਾਨ ਨੂੰ ਖੁਸ਼ਕਾਈਏ। ਕਹਿੰਦੇ ਮੈਂ ਬੜੀ ਹੈਰਾਨੀ ਨਾਲ ਫੋਟੋ ਵੱਲ ਵੇਖ ਰਿਹਾ, ਅਤੇ ਮੈਨੂੰ ਆ ਕੇ ਉਹ ਮੁੰਡਾ ਕਹਿੰਦਾ, ਵਿੱਕ ਨਾਂ ਸੀ ਉਹਦਾ ਅੰਗਰੇਜ਼, ਕਹਿੰਦਾ ਕਿ ਤੁਹਾਨੂੰ ਕੋਈ ਅਨੁਭਵ ਹੋਇਆ ਹਰਿਮੰਦਰ ਸਾਹਿਬ ਦੇ ਵਿੱਚੋਂ ਕੁਛ ਦਿਸਦਾ? ਕਹਿੰਦੇ ਮੈਂ ਉੱਤੋਂ ਉੱਤੋਂ ਆਪਾਂ ਕਹਿ ਹੀ ਦਿੰਦਾ, ਹਾਂ ਜੀ ਸੱਚਖੰਡ ਆ ਜੀ, ਹਾਂ ਜੀ ਇੱਦਾਂ ਜੀ। ਉਹ ਕਹਿੰਦੇ ਨਹੀਂ, ਤੁਹਾਨੂੰ ਕੁਛ ਅਨੁਭਵ ਹੁੰਦਾ ਨਹੀਂ। ਕਹਿੰਦੇ ਉਹਨੇ ਸੁਰਤ ਜੋੜੀ, ਸੁਰਤ ਜੋੜ ਕੇ ਬੈਠਾ ਰਿਹਾ ਉਹ ਨੌਜਵਾਨ ਗੋਰਾ। ਕੁਝ ਸਮੇਂ ਬਾਅਦ ਉਹ ਗੁਣਗੁਣਾਉਣ ਲੱਗ ਪਿਆ, ਕਹਿੰਦਾ ਕਿ ਹੁਣ ਇਸ ਸਮੇਂ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਅਤੇ ਆਹ ਸ਼ਬਦ ਪੜ੍ਹ ਰਿਹਾ, ਰਾਗੀ ਸਿੱਖ ਆਹ ਸ਼ਬਦ ਪੜ੍ਹਿਆ ਜਾ ਰਿਹਾ। ਕਹਿੰਦਾ ਮੈਂ ਹੈਰਾਨ, ਸਮਾਂ ਨੋਟ ਕੀਤਾ, ਤਰੀਕ ਨੋਟ ਕਰ ਲਈ, ਸਾਰਾ ਕੁਛ ਨੋਟ ਕਰ ਲਿਆ। ਕਹਿੰਦੇ ਕਿ ਉੱਥੇ ਮੈਂ ਰਿਹਾ, ਫਿਰ ਵੀ ਨੌਜਵਾਨ ਨੂੰ ਮਿਲਦਾ ਰਿਹਾ। ਕਹਿੰਦੇ ਇੰਡੀਆ ਵਾਪਸ ਆਇਆ, ਮੈਂ ਸਾਰੀ ਪੁੱਛ ਪੜਤਾਲ ਕੀਤੀ, ਆਹ ਤਰੀਕ ਸੀ, ਇੰਨਾ ਸਮਾਂ ਸੀ, ਕਿਹੜਾ ਰਾਗੀ ਲੱਗਿਆ ਸੀ। ਸੋ ਉਹਨਾਂ ਸਾਰਾ ਦੱਸਿਆ, ਰਾਗੀ ਨੂੰ ਮਿਲੇ, ਉਹਨਾਂ ਦੱਸਿਆ, ਉਹਦੇ ਹਾਂ ਮੈਂ ਇਹ ਸ਼ਬਦ ਜਿਹੜਾ ਸੀ ਪੜ੍ਹ ਰਿਹਾ ਸੀ। ਹੈਰਾਨੀ ਦੀ ਗੱਲ ਵੇਖੋ, ਸੁਰਤ ਦੀ ਖੇਡ। ਉਦੋਂ ਕੁਛ ਵੀ ਨਹੀਂ ਸੀ, ਰੇਡੀਓ ਨਹੀਂ ਸੀ, ਕੁਛ ਨਹੀਂ ਸੀ, ਪਰ ਹਰਿਮੰਦਰ ਸਾਹਿਬ ਦਾ ਕੀਰਤਨ ਇੰਨੀ ਇਕਾਂਤ ਸ਼ਾਂਤ ਬਿਰਤੀ ਜੋੜ ਕੇ, ਉਹ ਗੁਰੂ ਦਾ ਪਿਆਰਾ ਹਰਿਮੰਦਰ ਸਾਹਿਬ ਨਾਲ ਜੁੜਦਾ ਸੀ, ਉੱਥੇ ਬੈਠੇ ਨੂੰ ਕੀਰਤਨ ਸੁਣਦਾ ਉਹਨੂੰ। ਧੰਨ ਧੰਨ ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਲਿਆ ਭਾਈ ਗੋਂਦਾ ਜੀ ਨੇ। ਧਿਆਨ ਧਰ ਕੇ ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਦਾ ਸੁਰਤ ਜੋੜ ਲਈ, ਐਸੀ ਸੁਰਤ ਜੋੜੀ, ਐਸੀ ਜੋੜੀ, ਐਸੀ ਲਿਵ ਲੱਗੀ ਗੁਰੂ ਚਰਨਾਂ ਦੇ ਵਿੱਚ। ਸਤਸੰਗੀਓ, ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਦੀਵਾਨ ਸਜਾਇਆ ਸਵੇਰੇ ਅੰਮ੍ਰਿਤ ਵੇਲੇ। ਅੰਮ੍ਰਿਤ ਵੇਲੇ ਦੀਵਾਨ ਸਜਾ ਕੇ ਗੁਰੂ ਹਰਿਰਾਇ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਚੌਂਕੜਾ ਮਾਰ ਲਿਆ, ਨਾ ਗੁਰੂ ਜੀ ਨੇ ਆਪਣੇ ਚਰਨ ਹਿਲਾਏ, ਨਾ ਆਪਣੇ ਹੱਥ ਹਿਲਾਏ, ਨਾ ਮਹਾਰਾਜ ਹਿੱਲੇ, ਨਾ ਉਹਨਾਂ ਨੇਤਰ ਖੋਲ੍ਹੇ। ਦੀਵਾਨ ਦੀ ਸਮਾਪਤੀ ਹੋ ਗਈ ਔਰ ਲਾਂਗਰੀ ਸਿੱਖ ਜਿਹੜਾ ਸੀ ਲੰਗਰ ਲੈ ਕੇ ਆਇਆ, ਮਾਰੇ ਕਿਰਪਾ ਕਰੋ ਲੰਗਰ ਛਕੋ, ਗੁਰੂ ਜੀ ਨਹੀਂ ਹਿੱਲੇ, ਨਾ ਬੋਲੇ ਨਾ ਹਿੱਲੇ। ਸਮਾਂ ਲੰਘਦਾ ਗਿਆ, ਦੁਪਹਿਰ ਦਾ ਸਮਾਂ ਹੋ ਗਿਆ, ਦੁਪਹਿਰੇ ਲੰਗਰ ਪ੍ਰਸ਼ਾਦ ਬਣਾਇਆ ਗੁਰੂ ਮਹਾਰਾਜ ਦੇ ਲਈ, ਪ੍ਰਸ਼ਾਦ ਪਾਣੀ ਲੈ ਕੇ ਆਉਂਦਾ, ਨਹੀਂ ਮਹਾਰਾਜ ਨੇ ਆਵਾਜ਼ ਨਹੀਂ ਦਿੱਤੀ, ਹਿੱਲੇ ਹੀ ਨਹੀਂ। ਸ਼ਾਮ ਦਾ ਵਕਤ ਹੋ ਗਿਆ ਸਤਸੰਗੀਓ, ਬਿਰਤੀ ਸੁਰਤੀ ਗੁਰੂ ਮਹਾਰਾਜ ਨੇ ਐਂ ਟਕਾਈ ਹੋਈ, ਮਹਾਰਾਜ ਬੈਠੇ ਨੇ,
ਰਹਿਰਾ ਸਾਹਿਬ ਦਾ ਪਾਠ ਹੋਇਆ, ਅਰਦਾਸ ਹੋਈ ਕਿ ਗੁਰੂ ਮਹਾਰਾਜ ਨੇ ਆਪਣੇ ਨੇਤਰ ਖੋਲ੍ਹੇ, ਗੁਰੂ ਹਰਿਰਾਜ ਸਾਹਿਬ ਜੀ ਨੇ। ਸਿੱਖ ਹੈਰਾਨ ਹੋ ਗਏ, ਮਹਾਰਾਜ ਕੀ ਖੇਡ ਵਰਤ ਗਈ। ਸੇਰ ਦਾ ਸੱਚੇ ਪਾਤਸ਼ਾਹ ਆਪ ਸਮਾਧੀ ਸਥੇ ਤੋਂ ਸਰੂਪ ਹਿਲਾਇਆ ਹੀ ਨਹੀਂ ਆਪ ਨੇ ਆਪਣਾ, ਐਨ ਚੌਂਕੜੇ ਚ ਸਥੇ ਨੂੰ ਕਹਿੰਦੇ ਨਿਰਵਿਕਲਪ ਸਮਾਧੀ, ਇਹਨੂੰ ਕਹਿੰਦੇ ਅਖੰਡ ਸਮਾਧੀ। ਇੱਕ ਟੱਕ ਪਰਮੇਸ਼ਰ ਦੇ ਨਾਲ ਸੁਰਤ ਜੋੜੀ ਰੱਖਣੀ, ਨਾ ਅੱਖਾਂ ਨਾਲ ਵੇਖਣਾ, ਨਾ ਕੰਨਾਂ ਨਾਲ ਕੋਈ ਸੁਣਨਾ, ਨਾ ਹੱਥ ਪੈਰ ਹਿਲਾਉਣੇ, ਐਨ ਅਡੋਲ ਅਚਲ ਸਮਾਧੀ। ਗੁਰੂ ਹਰਿਰਾਜ ਸਾਹਿਬ ਜੀ ਕਹਿਣ ਲੱਗੇ, ਸਾਡਾ ਪਿਆਰਾ ਸੇਵਕ ਭਾਈ ਗੋਂਦਾ ਜੀ ਸ੍ਰੀ ਕੀਰਤਪੁਰ ਸਾਹਿਬ ਤੋਂ ਗਿਆ ਹੈ ਕਾਬਲ, ਅੱਜ ਉਹਨੇ ਸਾਡੇ ਸੁਰਤੀ ਨਾਲ ਚਰਨ ਪਕੜ ਲਏ, ਸਾਨੂੰ ਛੱਡਿਆ ਹੀ ਨਹੀਂ ਉਹਨੇ, ਐਸੀ ਉਹਨੇ ਸਾਡੇ ਪ੍ਰੀਤ ਚਰਨਾਂ ਨੂੰ ਡੋਰ ਪਾਈ ਪਿਆਰ ਦੀ, ਜੇ ਅਸੀਂ ਚਰਨ ਹਿਲਾਉਣੇ ਹੀ ਸੀ ਤੇ ਉਹਦਾ ਧਿਆਨ ਟੁੱਟਦਾ ਸੀ, ਇਸ ਲਈ ਅਸੀਂ ਬੈਠੇ ਰਹੇ, ਉਹਦੀ ਸੁਰਤ ਜੁੜ ਗਈ, ਉਹਨੇ ਸਾਡੇ ਚਰਨ ਫੜ ਲਏ ਘੁੱਟ ਕੇ ਸੁਰਤੀ ਦੁਆਰਾ, ਸਾਨੂੰ ਹਿੱਲਣ ਦਿੱਤਾ ਉਹਨੇ। ਸ਼ਰਧਾ ਵਾਲੇ ਸਿੱਖ ਹੱਥ ਜੋੜ ਲਏ ਵਾਹਿਗੁਰੂ ਵਾਹਿਗੁਰੂ। ਸ਼ੰਕਾਵਾਦੀ ਹੁੰਦੇ ਪਿਆਰਿਓ, ਤਰਕਵਾਦੀ ਸੋਚ ਹੁੰਦੀ, ਹਰੇਕ ਦੀ ਕੁਝ ਸੋਚ ਨਹੀਂ, ਆਹ ਕੀ ਉਹ ਕੀ, ਉਹ ਵਿੱਚੋਂ ਘੁਸਰ ਮੁਸਰ ਕੁਝ ਨੇ ਕੀਤੀ, ਕਹਿੰਦੇ ਕਿ ਇਹ ਕਿੱਦਾਂ ਹੋ ਸਕਦਾ। ਟਾਈਮ ਨੋਟ ਕੀਤਾ, 6 ਮਹੀਨੇ ਬਾਅਦ ਭਾਈ ਗੋਂਦਾ ਜੀ ਆਏ ਸੰਗਤ ਲੈ ਕੇ, ਦਸਵੰਧ ਦੀ ਕਾਰਪੇਟਾ ਲੈ ਕੇ ਆਏ, ਮਾਰੇ ਦੇ ਹਜ਼ੂਰ ਹਾਜ਼ਰੀਆਂ ਭਰੀਆਂ, ਬੇਅੰਤ ਸੰਗਤਾਂ ਨਾਲ ਆਈਆਂ, ਸੇਵਾ ਸਿਮਰ ਦੇ ਲਾਹੇ ਲਏ। ਅਤੇ ਜਿਹੜੇ ਸ਼ੰਕਾਵਾਦੀ ਸੀ, ਉਹਨਾਂ ਇੱਕ ਦਿਨ ਫਿਰ ਭਾਈ ਗੋਂਦਾ ਜੀ ਦੇ ਜਿਹੜਾ ਲਾਗੇ ਸੇਵਕ ਰਹਿੰਦਾ ਸੀ, ਉਹਨੂੰ ਪੁੱਛਿਆ, ਭਾਈ ਇੱਦਾਂ ਇੱਦਾਂ ਫਲਾਣੀ ਫਲਾਣੀ ਤਰੀਕ ਸੀ ਅਤੇ ਇੱਦਾਂ ਸੀ ਆਹ ਸਮਾਂ ਸੀ, ਅਤੇ ਉਦੋਂ ਭਾਈ ਗੋਂਦਾ ਜੀ ਕੀ ਕਰਦੇ ਸੀ। ਕਹਿੰਦਾ ਮੈਨੂੰ ਤਰੀਕ ਦਾ ਪੱਕਾ ਪਤਾ ਨਹੀਂ, ਇੱਕ ਦਿਨ ਭਾਈ ਗੋਂਦਾ ਜੀ ਸਾਰਾ ਦਿਨ ਹੀ ਸਮਾਧੀ 'ਚ ਰਹੇ, ਨਾ ਖਾਧਾ ਨਾ ਪੀਤਾ ਕੁਛ, ਸਾਰਾ ਦਿਨ ਹੀ ਸਮਾਧੀ 'ਚ ਰਹੇ। ਮਤਲਬ ਹੈ ਕਿ ਭਾਈ ਗੁਰੂ ਜੀ ਦੇ ਚਰਨਾਂ ਨਾਲ ਚਿੱਤ ਜੋੜ ਲਿਆ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਨਾਮ। ਸੋ ਗੁਰੂ ਜੀ ਕਹਿੰਦੇ ਹਨ, ਗੁਰ ਪੂਰੇ ਚਰਨੀ ਲਾਇਆ, ਪੂਰਿਆਂ ਗੁਰਾਂ ਨੇ ਕਿਰਪਾ ਕੀਤੀ, ਆਪਣੇ ਚਰਨਾਂ ਨਾਲ ਸਾਨੂੰ ਜੋੜ ਲਿਆ, ਹਰ ਸੰਗ ਸਹਾਈ ਪਾਇਆ। ਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ, ਗੁਰੂ ਤੋਂ ਨਾਮ ਦਾਨ ਲੈ ਕੇ, ਨਾਮ ਸਿਮਰਨ ਬੰਦਗੀ ਕਰਕੇ, ਜਿਹੜਾ ਵਾਹਿਗੁਰੂ ਅੰਗ ਸੰਗ ਸਾਡੇ ਰਹਿੰਦਾ ਉਹ ਪਾ ਲਿਆ, ਪਰਮੇਸ਼ੁਰ ਸਾਡੇ ਨਾਲ ਹੀ ਆ, ਹੈ ਨਿਕਟੇ ਪਰ ਭੇਦ ਨਾ ਪਾਇਆ, ਹੈ ਸਾਡੇ ਅੰਦਰ ਹੀ ਹੈ ਪਰ ਸਾਨੂੰ ਭੇਦ ਹੀ ਨਹੀਂ ਪ੍ਰਾਪਤ ਹੋਇਆ। ਸਤਸੰਗੀਓ, ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ, ਤੇਰਾ ਭਾਉ ਨਾ ਬੁਝੇ ਗਵਾਰੀ। ਇਹ ਵਾਹਿਗੁਰੂ ਤੂੰ ਹਿਰਦੇ 'ਚ ਵੱਸਦਾ ਦਿਨੇ ਰਾਤ ਵੱਸਦਾ, ਅਸੀਂ ਮੂਰਖ ਇਸ ਗੱਲ ਨੂੰ ਸਮਝ ਹੀ ਨਹੀਂ ਸਕੇ। ਸੋ ਇਸ ਲਈ ਹਰ ਸੰਗ ਸਹਾਈ ਪਾਇਆ, ਜਿਹੜਾ ਵਾਹਿਗੁਰੂ ਹਰ ਹਰੀ ਸਾਡੇ ਅੰਗ ਸੰਗ ਹੈ, ਸਹਾਇਤਾ ਕਰਦਾ ਸਾਡੀ, ਗੁਰੂ ਜੀ ਦੀ ਕਿਰਪਾ ਨਾਲ ਉਸ ਪਰਮਾਤਮਾ ਨੂੰ ਪਾ ਲਿਆ। ਜਹਿ ਜਾਈਏ ਤਹਾਂ ਸੁਹੇਲੇ, ਹੁਣ ਜਹਿ ਜਾਈਏ ਜਿੱਥੇ ਵੀ ਜਾਂਦੇ ਹਾਂ ਉੱਥੇ ਸੁਖੀ ਹਾਂ। ਸੰਤਨ ਕਉ ਆਨੰਦ ਸਗਲ ਹੀ ਜਾਈ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਹਰੇਕ ਥਾਂ 'ਤੇ ਆਨੰਦ ਹੀ ਆ, ਜਿੱਥੇ ਵੀ ਚਲੇ ਜਾਣਾ ਆਨੰਦ ਹੀ ਆਨੰਦ ਹੈ, ਆਨੰਦ ਵਿੱਚ ਰਹਿੰਦੇ ਨੇ ਸਤਸੰਗ ਜੀ। ਪੰਜਾਬ ਦੇ ਵਿੱਚ ਕਿਤੇ ਕਿਤੇ ਤੁਸੀਂ ਸਤਸੰਗ ਜੀਓ ਬੱਸ ਵੇਖੀ ਹੋਏਗੀ, ਪੈਪਸੂ ਟਰਾਂਸਪੋਰਟ, ਉਹਨਾਂ ਦਾ ਲੋਗੋ ਜਿਹੜਾ ਲੱਗਾ ਨਾ ਬੱਸ ਦੇ ਉੱਤੇ ਲੋਗੋ, ਉੱਥੇ ਇਹ ਪੰਕਤੀ ਲਿਖੀ ਹੁੰਦੀ ਹੈ, ਬੱਸ ਦੇ ਉੱਤੇ ਲੋਗੋ ਗੋਲ ਆਕਾਰ ਦਾ ਵੱਡਾ, ਪੈਪਸੂ ਰੋਡਵੇਜ, ਅਤੇ ਉਹਦੇ ਉੱਤੇ ਇਹ ਪੰਕਤੀ ਲਿਖੀ ਹੁੰਦੀ, ਜਹਿ ਜਾਈਏ ਤਾਂ ਸੁਹੇਲੇ, ਜਿੱਥੇ ਜਾਈਏ ਉੱਥੇ ਆਨੰਦ ਆ। ਕਰ ਕਿਰਪਾ ਪ੍ਰਭ ਮੇਲੇ, ਸੱਚੇ ਪਾਤਸ਼ਾਹ ਕਹਿੰਦੇ ਕਿਰਪਾ ਕਰਕੇ ਪ੍ਰਭੂ ਨੇ, ਵਾਹਿਗੁਰੂ ਨੇ ਗੁਰੂ ਦੀ ਕਿਰਪਾ ਨਾਲ ਸਾਨੂੰ ਮਿਲਾ ਲਿਆ, ਆਪਣੇ ਨਾਲ ਅਭੇਦ ਕਰ ਲਿਆ। ਹਰ ਗੁਣ ਗਾਵੋ ਸਦਾ ਸੁਭਾਈ, ਸਤਿਗੁਰੂ ਜੀ ਫਰਮਾਨ ਕਰਦੇ ਭਾਈ ਹਰੀ ਦੇ ਗੁਣ ਗਾਓ, ਸਦਾ ਹੀ ਗਾਓ। ਅਤੇ ਸੁਭਾਈ ਕਹਿੰਦੇ ਸੁਸੁਤੇ ਸੁਭਾਅ। ਇਹ ਪਾਠ ਜਿਹੜਾ ਸਤਸੰਗ ਜੀਓ, ਇਹ ਕੁਛ ਗੁਰਮੁਖ ਕਰਦੇ ਨੇ, ਸੋ ਭਾਈ ਜਿੱਦਾਂ ਆਪਾਂ ਰੋਜ਼ ਮੰਗਲ ਚਰਨਾ ਕਰ ਚਰਨਾ ਜੋ ਮਹਾਰਾਜ ਦੇ ਮੰਗਲ ਚਰਨ ਕਰਦੇ ਹਾਂ, ਸੋ ਕਹੋ ਟਲ ਗੁਰ ਸੇਵੀਏ ਐਨ ਸਸੈ ਸੁਭਾਏ। ਸੁਭਾਏ ਪਾਠ ਹੈ, ਕੋਈ ਸੁਭਾਏ ਪਾਠ ਕਰਦਾ,

ਪੁਰਸ਼ ਸੁਭਾਈ ਪਾਠ ਕਰਦੇ ਨੇ। ਜੇ ਸੁਭਾਈ ਕਰਾਂਗੇ ਤਾਂ ਇਹਦਾ ਅਰਥ ਹੁੰਦਾ ਸਹਿਜ ਸੁਭਾਅ, ਸੁਤੇ ਸਿੱਧ, ਕੁਦਰਤੀ, ਕੋਈ ਕੰਮ ਕੁਦਰਤੀ ਹੋ ਹੀ ਜਾਣਾ, ਚੱਲੀ ਜਾਣਾ, ਉਹਨੂੰ ਕਹਿੰਦੇ ਕੁਦਰਤੀ ਸਹਿਜ ਸੁਭਾਅ। ਆਹ ਤਾਂ ਕੰਮ ਮੈਂ ਸਹਿਜ ਸੁਭਾਅ ਹੀ ਕਰਤਾ। ਅਤੇ ਜੇ ਸੁਭਾਈ ਸੋ ਭਾਈ ਪਾਠ ਕਰਾਂਗੇ ਸੋ ਸ੍ਰੇਸ਼ਟ ਭਾਈ ਪ੍ਰੇਮ ਦੇ ਨਾਲ, ਇਹਦਾ ਅਰਥ ਇਹ ਬਣ ਜਾਂਦਾ। ਇਸ ਵਾਸਤੇ ਭਾਈ ਸਹਿਜ ਸੁਭਾਅ ਹੀ ਵਾਹਿਗੁਰੂ ਦੇ ਗੁਣ, ਪਰਮੇਸ਼ਰ ਦੇ ਗੁਣ ਗਾਈ ਜਾਓ। ਗੁਣ ਕਿੱਦਾਂ ਗਾਉਣੇ ਨੇ ਸਤਸੰਗੀਓ? ਤੰਦਰੁਸਤ ਸਰੀਰ ਮਿਲਿਆ ਵਾਹਿਗੁਰੂ ਤੇਰੀ ਕਿਰਪਾ, ਪਰਿਵਾਰ ਸੁਖੀ ਹੈ ਵਾਹਿਗੁਰੂ ਤੇਰੀ ਕਿਰਪਾ, ਸੋਹਣਾ ਘਰ ਹੈ ਪਰਮਾਤਮਾ ਤੇਰੀ ਕਿਰਪਾ, ਬੱਚੇ ਆਗਿਆਕਾਰ ਨੇ ਵਾਹਿਗੁਰੂ ਤੇਰੀ ਕਿਰਪਾ। ਦਾਤਾਂ ਵਿੱਚੋਂ ਦਾਤਾ ਜਿਹੜਾ ਉਹਨੂੰ ਵੇਖਣਾ ਹੈ ਅਤੇ ਇਸ ਤਰੀਕੇ ਨਾਲ ਉਹਦੇ ਗੁਣ ਗਾਈ ਜਾਣੇ। ਹਾਏ ਵਾਹਿਗੁਰੂ ਤੇਰੀ ਮਿਹਰ, ਤੂੰ ਦਾਤਾਂ ਦਿੰਦਾ, ਬਖਸ਼ਾਂ ਕਰਦਾ। ਸੁਖਮਨੀ ਸਾਹਿਬ ਦੀ ਬਾਣੀ ਪੜ੍ਹੋ, ਚੌਥੀ ਅਤੇ ਛੇਵੀਂ ਅਸ਼ਟਪਦੀ ਵਿੱਚ ਵਾਹਿਗੁਰੂ ਦੀਆਂ ਦਾਤਾਂ ਦਾ ਜ਼ਿਕਰ ਕੀਤਾ, ਬੇਅੰਤ ਦਾਤਾਂ। ਅਤੇ ਦਾਤੇ ਨੂੰ ਚੇਤੇ ਕਰਨਾ ਦਾਤਾਂ ਦਾਤਾਂ ਦੇ ਵਿੱਚੋਂ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਬੜੇ ਪਿਆਰ ਨਾਲ ਸਹਿਜ ਸੁਭਾਅ ਹੀ ਵਾਹਿਗੁਰੂ ਦੇ ਗੁਣ ਗਾਉਣਾ ਕਰੋ ਸਦਾ ਹੀ, ਫਿਰ ਕੀ ਮਿਲੇਗਾ? ਮਹਾਰਾਜ ਕਹਿੰਦੇ ਮਨ ਚਿੰਦੇ ਸਗਲੇ ਫਲ ਪਾਵਹੋ। ਭਾਈ ਮਨ ਇੱਛਤ ਫਲ, ਜੋ ਮਨ 'ਚ ਚਿੰਦੇ ਸੋਚੇ ਨੇ ਨਾ ਉਹ ਫਲ ਮਿਲ ਜਾਣਗੇ। ਜੀ ਕੈ ਸੰਗ ਸਹਾਈ, ਫਿਰ ਪਰਮਾਤਮਾ ਜੀਵ ਦੇ ਅੰਗ ਸੰਗ ਸਹਾਇਤਾ ਕਰੇਗਾ। ਸੁਖਮਨੀ ਸਾਹਿਬ ਦਾ ਪਾਠ ਕਰਦੇ ਆਪਾਂ 18ਵੀਂ ਅਸ਼ਟਪਦੀ ਪੜ੍ਹਦੇ ਹਾਂ, ਜਿਸ 'ਚ ਗੁਰੂ ਕੀ ਮਹਿਮਾ ਗਾਈ ਗਈ ਹੈ। ਸੱਤ ਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਓ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਉਹਦੇ 'ਚ ਆਪਾਂ ਪੰਕਤੀ ਪੜ੍ਹਦੇ ਹਾਂ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਖਿਆਲ ਕਰਿਓ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ, ਇਹਦਾ ਅਰਥ ਕੀ ਹੈ? ਆਹਦੇ ਗੁਰੂ ਆਪਣੇ ਸਿੱਖ ਨੂੰ ਆਪਣੇ ਅੰਦਰੋਂ, ਜੀ ਦੇ ਅੰਦਰੋਂ ਸੰਭਾਲਦਾ ਹੈ, ਚੇਤੇ ਕਰਦਾ ਹੈ। ਬੱਚਾ ਜਨਮ ਲੈਂਦਾ, ਮਾਂ ਉਹਨੂੰ ਆਪਣੇ ਉਦਰ 'ਚ ਰੱਖਦੀ ਹੈ, ਉਹਨੂੰ ਆਪਣੇ ਖੂਨ ਦੇ ਨਾਲ ਸਿੰਜਦੀ ਹੈ, ਉਹਦਾ ਸਰੀਰ ਬਣਦਾ ਪਰਮਾਤਮਾ ਦੀ ਕਿਰਪਾ ਨਾਲ। ਬੱਚੇ ਨੇ ਜਨਮ ਲੈ ਲਿਆ ਅਤੇ ਮਾਂ ਨੇ ਦੁੱਧ ਦੇ ਦੇ ਕੇ ਉਹਨੂੰ ਪਾਲਿਆ, ਆਪਣੀ ਗੋਦ ਦਾ ਨਿੱਘ ਦਿੱਤਾ। ਵੱਡਾ ਹੋਇਆ, ਹੱਥੋਂ ਹੱਥ ਨਚਾਈਏ ਬਣਜਾਰਿਆ ਮਿੱਤਰਾ, ਜਿਉਂ ਜਸਦਾ ਕਰ ਕਾਨ। ਫਿਰ ਉਹਨੂੰ ਹੱਥੋਂ ਹੱਥ ਨਚਾਉਂਦੇ ਨੇ, ਖਡਾਉਂਦੇ ਨੇ, ਕਦੇ ਕਿਸੇ ਚੁੱਕ ਲਿਆ, ਕਦੇ ਕਿਸੇ ਚੁੱਕ ਲਿਆ, ਕਦੇ ਕਿਸੇ ਚੁੱਕ ਲਿਆ, ਉਹਦੀ ਪਰਵਰਿਸ਼ ਕਰ ਰਹੇ ਨੇ, ਉਹਨੂੰ ਸੰਭਾਲ ਰਹੇ ਨੇ। ਸਤਸੰਗੀ ਵੱਡਾ ਹੁੰਦਾ ਫਿਰ ਉਹ ਜਿਹੜਾ ਹੈ ਉਹਨੂੰ ਉਹਦੀ ਸੇਵਾ ਸੰਭਾਲ ਚੱਲਦੀ ਹੈ, ਉਹਨੂੰ ਸਾਂਭਦੇ ਨੇ। ਪਰਿਵਾਰ ਆ ਗਿਆ, ਗਾਂ ਘਰ ਵਾਲੀ ਆ ਗਈ, ਸੇ ਸਤਸੰਗੀ ਬੱਚੇ ਉਹਨੂੰ ਸੰਭਾਲਦੇ ਨੇ। ਜੇ ਕੋਈ ਐਸਾ ਕਾਰਨ ਬਣ ਜਾਵੇ, ਕੋਈ ਨਾ ਕੋਈ ਸੰਸਥਾ, ਕੋਈ ਨਾ ਕੋਈ ਭੈਣ ਭਰਾ ਸਾਂਭ ਲੈਂਦਾ। ਜੇ ਪਿਆਰੇ ਕੋਈ ਵੀ ਸਾਂਭਣ ਵਾਲਾ, ਕੋਈ ਬੱਚਾ ਅਨਾਥ ਹੋ ਗਿਆ ਤਾਂ ਇਹਨੂੰ ਜਿਹੜੀਆਂ ਐਨ ਜੀ ਓ ਬਣੀਆਂ ਹੋਈਆਂ ਉਹ ਸਾਂਭ ਲੈਂਦੀ ਆ, ਕੋਈ ਸੰਸਥਾ ਨੂੰ ਸਾਂਭ ਲੈਂਦੀ ਹੈ। ਜਦੋਂ ਸਰੀਰ ਛੁੱਟ ਜਾਂਦਾ ਤਾਂ ਪਿਆਰੇ ਫਿਰ ਉਹਦਾ ਭੈਣ ਭਰਾ ਰਿਸ਼ਤੇਦਾਰ ਆਦਿਕ ਸੰਸਕਾਰ ਕਰ ਦਿੰਦੇ, ਉਹਦੇ ਸਰੀਰ ਨੂੰ ਸਾਂਭ ਦਿੰਦੇ ਨੇ। ਜੇ ਪਿਆਰੇ ਸਰੀਰ ਲਵਾਰਸ ਹੋ ਜਾਏ ਤਾਂ ਉਹਨੂੰ ਫਿਰ ਕੁਦਰਤ ਸਾਂਭ ਦਿੰਦੀ ਹੈ, ਭਾਵ ਕਿ ਕੁਦਰਤੀ ਤੌਰ 'ਤੇ ਉਹ ਸਰੀਰ ਜਿਹੜਾ ਹੈ ਉਹਨੂੰ ਫਿਰ ਕੁਦਰਤ ਆਪਣੇ ਆਪ ਸਾਂਭ ਦਿੰਦੀ। ਪਰ ਜਿਹੜੀ ਜੀਵ ਆਤਮਾ ਹੈ ਇਹਨੂੰ ਕੋਈ ਨਹੀਂ ਸਾਂਭ ਸਕਦਾ, ਨਾ ਭੈਣ ਭਰਾ, ਨਾ ਰਿਸ਼ਤੇਦਾਰ, ਨਾ ਕੋਈ ਵੀ। ਉਹਨੂੰ ਸਾਂਭਣ ਵਾਲਾ, ਉਹਦੀ ਸਹਾਇਤਾ ਕਰਨ ਵਾਲਾ ਇੱਕ ਪਰਮਾਤਮਾ ਅਤੇ ਗੁਰੂ ਹੀ ਹੈ। ਸਤਿਗੁਰ ਸਿੱਖ ਕੋ ਜੀ ਨਾਲ ਸਮਾਰਾ, ਗੁਰੂ ਜੀ ਆਪਣੇ ਸਿੱਖ ਨੂੰ ਅੰਦਰੋਂ ਜੀ ਦੇ ਨਾਲ ਉਹਦੀ ਜੀਵ ਆਤਮਾ ਨੂੰ ਸਾਂਭਦੇ, ਪਰਲੋਕ ਤੱਕ ਉਹਦੀ ਗੁਰੂ ਮਦਦ ਕਰਦਾ ਅਤੇ ਉਹਦੀ ਕਿਰਪਾ ਕਰਦਾ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਜੀ ਕੇ ਸੰਗ ਸਹਾਈ, ਜਿਹੜਾ ਪਰਮਾਤਮਾ ਹੈ, ਗੁਰੂ ਹੈ, ਜੀਵ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਦਾ, ਉਹਦੀ ਰਹਾਓ, ਵਿਸ਼ਰਾਮ ਦੇ ਕੇ ਮਿਹਰ ਕਰਦੇ ਸੱਚੇ ਪਾਤਸ਼ਾਹ। ਨਾਰਾਇਣ ਪ੍ਰਾਣ ਆਧਾਰਾ, ਨਾਰਾਇਣ ਦਾ ਅਰਥ ਹੈ ਸਤਸੰਗੀ ਨਰਾਂ ਨਰਾਂ 'ਚ ਆਇਆ ਹੋਇਆ ਪਰਮੇਸ਼ਰ। ਹੁਣ ਗੁਰਬਾਣੀ ਦੀ ਸੰਥਿਆ ਕਰਨ ਦੀ ਆਪਾਂ ਨੂੰ ਲੋੜ ਕਿਉਂ ਪੈਂਦੀ ਹੈ? ਫਿਰ ਪੰਥ ਦੇ ਵਿੱਚ ਦਮਦਮਿੰਟ ਸਾਲ ਦੀ ਸਤਸੰਗੀ ਉਹ ਸ਼ੁੱਧ ਬਾਣੀ ਪੜ੍ਹਨ ਦੇ ਵਿੱਚ ਮੁਹਾਰਤ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਇਕੱਲੀ ਇਕੱਲੀ ਲਗਾ ਮਾਤਰਾ ਦਾ ਖਿਆਲ ਕਰਨਾ। ਪ੍ਰਮਾਣ ਦੇ ਤੌਰ 'ਤੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਜਿਹਨੇ ਸੰਥਿਆ ਨਹੀਂ ਕੀਤੀ ਉਹ ਪੜ੍ਹੇ

ਲੱਖ ਗਾਸਾਂ ਗਾਸ, ਸਮਝ ਗਏ, ਇੱਕ ਇੱਕ ਕੰਨਾਂ ਹੀ ਛੱਡਤਾ ਵਿੱਚੋਂ। ਪਾ ਤਾਲਾਂ ਪਾ ਤਾਲ ਹੈ, ਤੁਹਾਨੂੰ ਪਤਾਲਾਂ ਪਤਾਲ ਬੋਲਣਾ ਗਲਤ ਹੈ, ਇਹਦੇ ਪੱਪਾ ਤੱਤੇ ਕੰਨਾਂ ਲੱਲਾ ਪਤਾਲ। ਆਕਾਰ ਪਾਠ ਹੈ, ਆਕਾਰ ਨੂੰ ਆਕਾਰ ਪੜ੍ਹਨਾ ਗਲਤ ਹੈ। ਇਸ ਲਈ ਇੱਕ ਇੱਕ ਲਗਾ ਮਾਤਰਾ ਦਾ ਵਿੱਚ ਹੋਣਾ, ਉਹਦੀ ਆਵਾਜ਼ ਦੇਣੀ, ਫਿਰ ਬਾਣੀ ਸ਼ੁੱਧ ਪੜ੍ਹੀ ਜਾਂਦੀ ਹੈ। ਇੱਥੇ ਪਾਠ ਹੈ ਨਾਰਾਇਣ ਪੁਰਾਣਾ ਦਾਰਾ, ਜੇ ਨਾਰਾਇਣ ਬੋਲਦਾ ਗਲਤ ਹੈ, ਕਿਉਂਕਿ ਨੰਨੇ ਕੰਨਾਂ ਪਹਿਲਾਂ ਜਿਹੜਾ ਉਹਨੂੰ ਆਪਾਂ ਛੱਡ ਹੀ ਗਏ। ਇਸ ਲਈ ਨਾਰਾਇਣ ਪ੍ਰਾਣ ਆਧਾਰਾ, ਨਾਰਾਇਣ ਦਾ ਅਰਥ ਨਰਾਂ, ਨਰਾਂ ਵਿੱਚ ਆਇਣ ਆਇਆ ਹੋਇਆ ਵਾਹਿਗੁਰੂ, ਹਰੇਕ ਜੀਵ ਦੇ ਅੰਦਰ ਰਹਿਣ ਵਾਲਾ ਪਰਮਾਤਮਾ। ਪ੍ਰਾਣ ਆਧਾਰਾ, ਪ੍ਰਾਣਾਂ ਦਾ ਆਧਾਰਾ, ਇੱਥੇ ਐੜੇ ਨੂੰ ਕੰਨਾ ਨਹੀਂ ਹੈਗਾ, ਆਧਾਰਾ ਨਹੀਂ ਗਾ, ਆਧਾਰਾ ਉਹਦਾ ਵਾਹਿਗੁਰੂ ਹੈ, ਪਰਮਾਤਮਾ ਹੈ, ਸਾਡੇ ਪ੍ਰਾਣਾਂ ਦਾ ਆਸਰਾ ਹੈ ਭਾਈ। ਹਮ ਸੰਤ ਜਨਾਰੇ ਨਾਰਾ, ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਮੰਨ ਲਿਆ ਕਿ ਪਰਮਾਤਮਾ ਸਾਡੇ ਪ੍ਰਾਣਾਂ ਦਾ ਆਸਰਾ ਹੈ, ਅਸੀਂ ਉਹਨਾਂ ਮਹਾਂਪੁਰਸ਼ਾਂ ਦੇ ਸਾਧੂ ਸੰਤਾਂ ਦੇ ਚਰਨਾਂ ਦੀ ਧੂੜ ਹਾਂ। ਪਤਿਤ ਪੁਨੀਤ ਕਰ ਲੀਨੇ, ਪਤਿਤ ਪਾਠ ਹੈ, ਪਤਤ ਨਹੀਂ, ਤੱਤੇ ਨੂੰ ਸਿਆਰੀ ਹੈ, ਉਹ ਬੋਲਣੀ ਹੈ, ਵਿਚਲੇ ਤੱਤੇ ਨੂੰ ਸਿਆਰੀ ਹੈ, ਪੱਪਾ ਤੱਤੇ ਸਿਆਰੀ ਤੱਤਾ, ਪਤਿਤਮ ਨਹੀਂ ਬੋਲਣਾ, ਪਤਿਤ ਪੁਨੀਤ ਕਰ ਲੀਨੇ। ਪਤਿਤ ਹੁੰਦੇ ਹਨ ਪਾਪੀ, ਪੁਨੀਤ ਹੁੰਦੇ ਬਹੁਤੇ ਪਵਿੱਤਰ। ਕਰ ਲੀਨੇ, ਕਰ ਦਿੱਤੇ ਵਾਹਿਗੁਰੂ ਨੇ, ਪਰਮਾਤਮਾ ਨੇ ਬੜੇ ਬੜੇ ਪਾਪੀ ਵੀ ਪਵਿੱਤਰ ਕਰ ਦਿੱਤੇ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਗਣਕਾਂ ਵਰਗੀਆਂ ਬੇਸ਼ਵਾਵਾਂ ਵੀ ਵਾਹਿਗੁਰੂ ਦੇ ਨਾਮ ਨੇ ਤਾਰਤੀਆਂ। ਕਰ ਕਿਰਪਾ ਹਰ ਜਸ ਦੀਨੇ, ਕਿਰਪਾ ਕਰਕੇ ਵਾਹਿਗੁਰੂ ਨੇ ਹਰ ਜਸ, ਪਰਮੇਸ਼ਰ ਦਾ ਜਸ ਦਿੱਤਾ, ਆਪਣੀ ਮਹਿਮਾ, ਆਪਣਾ ਜਸ, ਆਪਣੀਆਂ ਵਡਿਆਈਆਂ, ਆਪਣੀ ਸਿਫਤੋ ਸਲਾਹ, ਆਪਣੇ ਗੁਣ ਬਖਸ਼ ਦਿੱਤੇ ਪਿਆਰਿਓ। ਬੇਅੰਤ ਤਰੀਕਿਆਂ ਨਾਲ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਪਰਮਾਤਮਾ ਦੀ ਉਪਮਾ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਸਰਬ ਧਰਮ ਮਾਨੋ ਤੇ ਕੀਏ ਜਿਹ ਪ੍ਰਭ ਕੀਰਤ ਗਾਈ, ਕੀਰਤੀ ਕਰਨੀ, ਜਸ ਕਰਨਾ, ਕੀਰਤੀ ਕਹਿ ਲਈਏ, ਕੀਰਤਨ ਕਹਿ ਲਈਏ, ਸਾਜਾਂ ਨਾਲ ਕੀਰਤਨ ਕਰਨਾ ਜਾਂ ਉਹਦੇ ਗੁਣ ਗਾਉਣੇ, ਸਿਫਤ ਕਰਨੀ। ਬੇਅੰਤ ਮਹਾਰਾਜ ਨੇ ਲਿਖਿਆ ਬਾਣੀ ਦੇ ਬੇਅੰਤ ਕੁਛ, ਸਿਫਤੋ ਸਲਾਹ ਕਰਨੀ, ਉਹਦੀਆਂ ਵਡਿਆਈਆਂ ਕਰਨੀਆਂ, ਉਹਦੀ ਉਪਮਾ ਕਰਨੀ, ਉਹਦੇ ਗੁਣ ਗਾਉਣੇ। ਅਤੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਰ ਕਿਰਪਾ ਹਰ ਜਸ ਦੀਨੇ, ਕਿਰਪਾ ਕਰਕੇ ਵਾਹਿਗੁਰੂ ਨੇ ਆਪਣਾ ਹਰ ਜਸ ਸਾਨੂੰ ਬਖਸ਼ ਦਿੱਤਾ। ਪਾਰ ਬ੍ਰਹਮ ਕਰੇ ਪ੍ਰਤ ਪਾਲਾ, ਜਿਹੜਾ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਹੈ ਨਾ, ਇਹ ਕਿਰਪਾ ਕਰਕੇ ਜੀਵਾਂ ਦੀ ਪ੍ਰਤ ਪਾਲਣਾ ਕਰਦਾ। ਦੀਨਨ ਕੀ ਪ੍ਰਤ ਪਾਲ ਕਰੇ ਨਿਤ। ਇੱਥੇ ਵੀ ਖਿਆਲ ਕਰਨਾ ਸਤਸੰਗੀਓ, ਆਮ ਤੌਰ 'ਤੇ ਬੇਧਿਆਨੀ ਵਿੱਚ ਜਾਂ ਸੰਥਿਆ ਨਹੀਂ ਕੀਤੀ ਅਤੇ ਪਾਠ ਅਸੀਂ ਕਰਦੇ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ, ਗਲਤ ਹੈ। ਪ੍ਰਿਤ ਪਾਲਕ ਤਾਂ ਬਣੇਗਾ ਜੇ ਪੱਪੇ ਨੂੰ ਸਿਹਾਰੀ ਹੋਏਗੀ, ਤੇ ਇਹ ਸਿਹਾਰੀ ਹੁੰਦੀ ਤੱਤੇ ਨੂੰ, ਪੱਪਾ ਚਰਨਾਂ ਵਿੱਚ ਰਾਰਾ, ਤੱਤੇ ਅਨੁਸਾਰੀ, ਪੱਪੇ ਕੰਨਾ ਲੱਲਾ ਜਾਂ ਪੱਪੇ ਕੰਨਾ ਲੱਲੇ ਕੰਨਾ ਪ੍ਰਿਤ ਪਾਲਾ। ਜੇ ਪ੍ਰਿਤ ਪਾਲਾ ਬੋਲਾਂਗੇ ਤਾਂ ਪਾਠ ਗਲਤ ਹੈ, ਕਿਉਂਕਿ ਸਿਹਾਰੀ ਲੱਗੀ ਹੈ ਤੱਤੇ ਨੂੰ। ਇਸ ਵਾਸਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਪਾਰ ਬ੍ਰਹਮ ਕਰੇ ਪ੍ਰਤ ਪਾਲਾ। ਭਾਈ ਜਿਹੜਾ ਪਰਿਪੂਰਨ ਪਰਮੇਸ਼ਰ ਹੈ, ਜੀਆਂ ਦੀ ਪ੍ਰਤ ਪਾਲਣਾ ਕਰਦਾ, ਜੀਆਂ ਨੂੰ ਪਾਲਦਾ ਹੈ। ਸਦ ਜੀ ਸੰਗ ਰਖਵਾਲਾ, ਸਦਾ ਹੀ ਜੀਵ ਆਤਮਾ ਦੇ ਸੰਗ ਅੰਗ ਸੰਗ ਰਾਖੀ ਕਰਦਾ ਵਾਹਿਗੁਰੂ। ਹਰ ਦਿਨ ਰੈਨ ਕੀਰਤਨ ਗਾਈਐ, ਦਿਨ ਦਾ ਭਾਵ ਦਿਨ ਅਤੇ ਰੈਨ ਦਾ ਭਾਵ ਰਾਤ, ਹਰ ਕੀਰਤਨ ਗਾਈਏ, ਦਿਨੇ ਰਾਤ ਵਾਹਿਗੁਰੂ ਦਾ ਜਸ ਗਾਈਏ, ਦਿਨੇ ਰਾਤ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ, ਦਿਨੇ ਰਾਤ ਉਹਦੀਆਂ ਵਡਿਆਈਆਂ ਕਰੀਏ ਭਾਈ। ਬਹੁੜ ਨਾ ਜੋਨੀ ਪਾਈਏ, ਫਿਰ ਕੀ ਮਿਲਦਾ ਹੈ, ਕਹਿੰਦੇ ਬਹੁੜ ਫਿਰ ਦੁਆਰਾ ਦੁਆਰਾ, ਨਾ ਜੋਨੀ ਪਾਈਏ, ਜੀਵ ਜੂਨਾਂ ਵਿੱਚ ਨਹੀਂ ਪੈਂਦਾ, ਜੀ ਵਾਰ ਵਾਰ ਜੰਮਦਾ ਅਤੇ ਮਰਦਾ ਨਹੀਂ। ਜੇ ਪਰਮਾਤਮਾ ਦੇ ਗੁਣ ਗਾਵਾਂਗੇ, ਵਾਹਿਗੁਰੂ ਦੀ ਸਿਫਤ ਕਰਾਂਗੇ, ਉਹਦੀਆਂ ਵਡਿਆਈਆਂ ਕਰਾਂਗੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਥ ਕੀਨ,
ਜਿਸ ਦੇਵੈ ਪੁਰਖ ਵਿਧਾਤਾ ਭਾਈ ਜਿਸ ਦਾ ਅਰਥ ਜਿਸ ਗੁਰਮੁਖ ਨੂੰ ਜਿਸ ਦਾ ਅਰਥ ਹੈ ਜਿਸ ਨੂੰ ਦੇਵੇ ਦਾ ਅਰਥ ਦੇਵੇ ਦੇਣਾ ਕਰੇ ਪੁਰਖ ਦਾ ਅਰਥ ਪਰਿਪੂਰਨ ਪਰਮਾਤਮਾ ਵਿਧਾਤਾ ਦਾ ਅਰਥ ਫਲ ਵਰਦਾਤਾ ਗੁਰਬਾਣੀ ਵਿੱਚ ਬੇਅੰਤ ਵਾਰ ਵਿਧਾਤਾ ਪਾਠ ਆਏਗਾ ਇਹਦਾ ਅਰਥ ਹੁੰਦਾ ਹੈ ਫਲ ਵਰਦਾਤਾ ਮਤਲਬ ਜੋ ਅਸੀਂ ਕਰਦੇ ਹਾਂ ਚੰਗਾ ਜਾਂ ਮਾੜਾ ਉਹਦਾ ਫਲ ਦੇਣ ਵਾਲਾ ਪਰਮੇਸ਼ਰ ਉਹਨੂੰ ਕਹਿੰਦੇ ਫਲ ਵਰਦਾਤਾ ਵਿਧਾਤਾ ਵਿਧਾਤਾ ਦਾ ਅਰਥ ਹੁੰਦਾ ਹੈ ਸਾਡੇ ਕੀਤੇ ਕਰਮਾਂ ਦਾ ਫਲ ਦੇਣ ਵਾਲਾ ਵਾਹਿਗੁਰੂ ਚੰਗੇ ਕਰਮ ਕਰਾਂਗੇ ਚੰਗਾ ਫਲ ਮਾੜੇ ਕਰਾਂਗੇ ਮਾੜਾ ਫਲ ਹਰ ਰਸ ਤੇ ਨਹੀਂ ਜਾਤਾ ਭਾਈ ਜਿਸ ਨੂੰ ਪਰਮਾਤਮਾ ਮਿਹਰ ਕਰ ਦੇਵੇ ਦੇ ਦੇਵੇ ਇਹ ਦਾਤ ਹਰ ਰਸ ਤੇ ਨਹੀਂ ਜਾਤਾ ਜਿਹੜਾ ਹਰੀ ਦੇ ਨਾਮ ਦਾ ਰਸ ਹੈ ਨਾ ਉਹਨਾਂ ਨੇ ਜਾਣ ਲਿਆ ਜਿਹੜਾ ਨਾਮ ਦਾ ਰਸ ਹੈ ਪਿਆਰਿਓ ਇਹ ਰਸਾ ਰਸਾ ਕੇ ਪਿਆਰ ਨਾਲ ਪਰਮੇਸ਼ਰ ਦੇ ਗੁਣ ਗਾਵੇ ਕਿ ਰਸ ਤਾਂ ਮਿਲਦਾ ਆਨੰਦ ਲੈ ਲੈ ਕੇ ਬਾਣੀ ਪੜਾਂਗੇ ਰਸ ਤਾਂ ਮਿਲਦਾ ਸਤਸੰਗੀਓ ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਦਾ ਫੁਰਮਾਨ ਹੈ ਕਿ ਕਈ ਤਰ੍ਹਾਂ ਦੇ ਰਸ ਅਸੀਂ ਖਾਂਦੇ ਕਈ ਤਰ੍ਹਾਂ ਦੇ ਰਸ ਰਸ ਮਿੱਠਾ ਰਸ ਮਾਸ ਰਸ ਸੋਇਨਾ ਰਸ ਰੁੱਪਾ ਕਾਮਣ ਰਸ ਮਿੱਠਾ ਰਸ ਮਾਸ ਮਾਸ ਦਾ ਰਸ ਕਈ ਤਰ੍ਹਾਂ ਦੇ ਸਾਨੂੰ ਸਵਾਦ ਲੱਗੇ ਹੋਏ ਨੇ ਆਹ ਵੀ ਖਾ ਲਈਏ ਆਹ ਵੀ ਖਵਾ ਲਈਏ ਨਿੰਦਿਆ ਦਾ ਰਸ ਚੁਗਲੀ ਦਾ ਰਸ ਕੌੜੇ ਬੋਲ ਬੋਲਣ ਦਾ ਰਸ ਅਖਾਦ ਖਾਣੇ ਖਾਣ ਦਾ ਰਸ ਕਈ ਤਰ੍ਹਾਂ ਦੇ ਰਸ ਸੋਨਾ ਪਾਉਣ ਦਾ ਵੀ ਰਸ ਪਿਆਰਿਓ ਪੰਜ ਪਿਆਰੇ ਸਾਹਿਬ ਨੇ ਅੰਮ੍ਰਿਤ ਛਕਾਇਆ ਅਤੇ ਸਾਨੂੰ ਗਹਿਣੇ ਸਾਡੇ ਲਵਾ ਤੇ ਭਾਈ ਗਹਿਣਾ ਹੈ ਪਰਮੇਸ਼ਰ ਦਾ ਨਾਮ ਗਹਿਣਾ ਹੈ ਸਾਡੇ ਕਕਾਰ ਅੰਮ੍ਰਿਤ ਛਕ ਲਿਆ ਅਤੇ ਅਗਲੇ ਦਿਨ ਫਿਰ ਗਹਿਣੇ ਪਾ ਲਏ ਮਤਲਬ ਸਾਨੂੰ ਆਦਤ ਬਣੀ ਹੋਈ ਸਤਸੰਗੀ ਅਵਲ ਤਾਂ ਜਿਹੜੀ ਗੁਰਮਤ ਦੇ ਸਿਧਾਂਤ ਮੁਤਾਬਕ ਕੰਨ ਅਤੇ ਨੱਕ ਮਿੰਨਣੇ ਵੀ ਪਾਪ ਹੈ ਗੁਰਮਤ ਅਨੁਸਾਰ ਗੁਰੂ ਦੀ ਸਿੱਖਿਆ ਅਨੁਸਾਰ ਕੰਨ ਅਤੇ ਨੱਕ ਮਿੰਨਣਾ ਇਹ ਗੁਨਾਹ ਹੈ ਪਾਪ ਹੈ ਕਿਉਂਕਿ ਪਰਮਾਤਮਾ ਨੇ ਜਿੱਥੇ ਲੋੜ ਸੀ ਉੱਥੇ ਸਾਨੂੰ ਦਿੱਤੇ ਨੇ ਛੇਕ ਨੱਕ ਕੰਨ ਆਦਿਕ ਦੇ ਫਿਰ ਅਸੀਂ ਆਪਣੇ ਹਾਰ ਸ਼ਿੰਗਾਰ ਕਰ ਲਈਏ ਚੀਜ਼ਾਂ ਕਰਦੇ ਹਾਂ ਇਹ ਪਰਮਾਤਮਾ ਦੀ ਇਆਨਤ ਜਖਿਆਨਤ ਹੈ ਪ੍ਰਮਾਣ ਦੇ ਤੌਰ 'ਤੇ ਆ ਗੁਰਦੁਆਰਾ ਸਾਹਿਬ ਹੈ ਇਹ ਸਾਡੇ ਇੱਕ ਇੱਕ ਟਕੇ ਪੈਸੇ ਨਾਲ ਬਣਿਆ ਅਤੇ ਕੋਈ ਉੱਠ ਕੇ ਭਾਈ ਕਿੱਲ ਲੈ ਕੇ ਛੇਕ ਕੱਢ ਦੇਵੇ ਉੱਤੇ ਲਕੀਰ ਮਾਰ ਦੇਵੇ ਝਰੀਟ ਮਾਰ ਦੇ ਗੁੱਸਾ ਕਰਾਂਗੇ ਨਾ ਅਸੀਂ ਇੱਦਾਂ ਹੀ ਵਾਹਿਗੁਰੂ ਨੇ ਸਾਨੂੰ ਸਰੀਰ ਮੰਦਰ ਦਿੱਤਾ ਹਰ ਮੰਦਰ ਇਹ ਸਰੀਰ ਹੈ ਇਹ ਸਰੀਰ ਹਰੀ ਦਾ ਮੰਦਰ ਹੈ ਪਿਆਰਿਓ ਜੇ 'ਚ ਛੇਕ ਕੱਢਾਂਗੇ ਨੱਕ ਕੰਨ ਮਿੰਨਾਂਗੇ ਤਾਂ ਰੱਬ ਖੁਸ਼ ਹੋਊ ਵੀ ਮੈਂ ਤੈਨੂੰ ਦਾਤ ਦਿੱਤੀ ਤੂੰ ਇਹਨੂੰ ਤਰੋੜ ਮੋੜ ਰਿਹਾ ਸੱਚਖੰਡ ਹਰਿਮੰਦਰ ਸਾਹਿਬ ਹੈ ਸਮੇਂ ਦੀ ਜ਼ਾਲਮ ਸਰਕਾਰ ਨੇ ਸੈਂਕੜੇ ਗੋਲੀਆਂ ਉਹਦੇ 'ਚ ਮਾਰੀਆਂ ਅਤੇ ਅਸੀਂ ਕਿੰਨਾ ਗੁੱਸਾ ਕੀਤਾ ਪਿਆਰਿਓ ਇਹ ਜਿਹੜਾ ਸਰੀਰ ਸਾਡਾ ਇਹ ਵੀ ਹਰੀ ਦਾ ਮੰਦਰ ਹੀ ਹੈ ਇਹਦੀ ਵੀ ਸੇਵਾ ਸੰਭਾਲ ਕਰਨੀ ਹੈ ਇਹਨੂੰ ਵੀ ਪਿਆਰ ਕਰਨਾ ਇਹਨੂੰ ਸਾਂਭ ਇਹਦੀ ਸੇਵਾ ਸਫਾਈ ਰੱਖਣੀ ਹੈ ਪਰ ਇਹਦੇ ਕਾਂਡ ਛਾਂਟ ਨਹੀਂ ਕਰਨੀ ਪਿਆਰਿਓ ਜਿੱਦਾਂ ਦਿੱਤਾ ਵਾਹਿਗੁਰੂ ਨੇ ਉਸੇ ਤਰ੍ਹਾਂ ਰੱਖਣਾ ਸਰੀਰ ਨੂੰ ਉਹਦੀ ਸਾਫ਼ ਸਫਾਈ ਕਰਨੀ ਜ਼ਰੂਰੀ ਹੈ ਕੇਸ ਵਾਹੁਣੇ ਇਸ਼ਨਾਨ ਕਰਨਾ ਦਾਤਣ ਕੁਰਲਾ ਬੁਰਸ਼ ਕਰਨਾ ਇਹ ਸਫਾਈ ਹੈ ਇਹ ਤੋਂ ਇਲਾਵਾ ਕਰਾਂਗੇ ਤਾਂ ਸਤਸੰਗੀ ਉਹ ਏਆਨਤ ਵਿੱਚ ਖਿਆਨਤ ਹੈ ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਜਾ ਸਤੇ ਨਹੀਂ ਹਰ ਰਸ ਤੇ ਨਹੀਂ ਜਾ ਤਾਂ ਹਰੀ ਦਾ ਰਸ ਉਹਨਾਂ ਜਾਣ ਲਿਆ ਜਿਨ੍ਹਾਂ ਨੇ ਰਸ ਕਸ ਛੱਡ ਦਿੱਤੇ ਖਾਣ ਦਾ ਰਸ ਪੀਣ ਦਾ ਰਸ ਸੋਨੇ ਦਾ ਰਸ ਚਾਂਦੀ ਦਾ ਰਸ ਕਈ ਤਰ੍ਹਾਂ ਦੇ ਰਸ ਇਹਤੇ ਰਸ ਸਰੀਰ ਕੇ ਕੈ ਘੱਟ ਨਾਮ ਨਿਵਾਸ ਜਿਸ ਸਰੀਰ ਵਿੱਚ ਇੰਨੇ ਰਸ ਕਸ ਨੇ ਉੱਥੇ ਨਾਮ ਦਾ ਨਿਵਾਸ ਕਿੱਥੇ ਹੋਵੇ ਜਮ ਕੰਕਰ ਨੇੜ ਨਾ ਆਇਆ ਜਮ ਕੰਕਰ ਕਹਿੰਦੇ ਹਨ ਸਤਸੰਗੀਓ ਕੰਕਰ ਦਾ ਅਰਥ ਹੁੰਦਾ ਸੇਵਕ ਧਰਮ ਰਾਜੇ ਦੇ ਸੇਵਕ ਜਮ ਦੂਤ ਜਮ ਕੰਕਰ ਜਮ ਦਾ ਅਰਥ ਜਮ ਕੰਕਰ ਦਾ ਅਰਥ ਸੇਵਕ ਕੰਕਰ ਦਾ ਅਰਥ ਹੁੰਦਾ ਦਾਸ ਨੌਕਰ ਧਰਮ ਰਾਜੇ ਦੇ ਨੌਕਰ ਜਿਹੜੇ ਜੀਵਨ ਨੂੰ ਮਾਰ ਕੇ ਲਿਜਾਂਦੇ ਨੇ ਜਿਵੇਂ ਪ੍ਰਸ਼ਾਸਨ ਦੇ ਪੁਲਿਸ ਮਹਿਕਮਾ ਦਾ ਕੋਈ ਗੁਨਾਹ ਕਰਦਾ ਫੜ ਕੇ ਲੈ ਜਾਂਦੇ ਨੇ ਇੱਦਾਂ ਹੀ ਧਰਮ ਰਾਜਾ ਜਿਹੜਾ ਉਹਦੇ ਸੇਵਕ ਨੇ ਜਮ ਦੂਤ ਕਹਿ ਲਈਏ ਜਮ ਕੰਕਰ ਕਹਿ ਲਈਏ ਜਮ ਕੰਕਰ ਨੇੜ ਨਾ ਆਇਆ ਭਾਈ ਜਮ ਦੂਤ ਨੇੜੇ ਵੀ ਨਹੀਂ ਆਉਂਦੇ ਸੁਖ ਨਾਨਕ ਸਰਣੀ ਪਾਇਆ ਗੁਰੂ ਅਰਜਨ ਦੇਵ ਸਹੀ ਸਮਾਪਤੀ 'ਤੇ ਮਿਹਰ ਕਰਦੇ ਨੇ
ਕਿ ਵਾਹਿਗੁਰੂ ਦੀ ਸਰਣ 'ਚ ਪੈ ਕੇ ਅਸਾਂ ਨੇ ਆਤਮਕ ਸੁੱਖ ਪਾ ਲਿਆ, ਆਤਮਕ ਆਨੰਦ ਪਾ ਲਿਆ। ਇਹ ਆਤਮਕ ਆਨੰਦ ਅਤੇ ਸਰੀਰਕ ਆਨੰਦ ਸੁੱਖ ਵਿੱਚ ਫਰਕ ਹੁੰਦਾ ਪਿਆਰਿਓ। ਜਿਹਨੂੰ ਆਤਮਕ ਆਨੰਦ ਆਤਮਕ ਸੁੱਖ ਮਿਲ ਗਿਆ, ਸਿਰ 'ਤੇ ਆਰਾ ਚਾਰ ਚੱਲ ਜੇ, ਕੋਈ ਖੋਪੜ ਉਤਾਰ ਦੇ, ਕੋਈ ਬੰਦ ਬੰਦ ਕੱਢ ਦੇ, ਉਹਨਾਂ ਦੇ ਆਨੰਦ 'ਚ ਫਰਕ ਨਹੀਂ ਪੈਂਦਾ, ਆਨੰਦ ਵਿੱਚ ਰਹਿੰਦੇ ਨੇ ਉਹ। ਅਤੇ ਸਰੀਰਕ ਸੁੱਖ ਹੁੰਦੇ ਪਿਆਰਿਓ, ਜਦੋਂ ਸਰੀਰ ਨੂੰ ਸੁੱਖ ਮਿਲਿਆ, ਠੀਕ ਹੈ, ਭੁੱਖ ਲੱਗ ਗਈ ਫਿਰ ਸਤਸੰਗ ਵੀ ਸਾਡਾ ਸੁੱਖ ਪਿਆ, ਗਰਮੀ ਲੱਗ ਗਈ ਹਾਏ ਪਾਰਿਆ ਕਰਨ ਲੱਗ ਪਏ, ਇਹ ਸਦਾ ਨਹੀਂ ਰਹਿੰਦੇ। ਜਿਹੜੇ ਸਰੀਰਕ ਸੁੱਖ ਹੁੰਦੇ ਸਦਾ ਨਹੀਂ ਰਹਿੰਦੇ। ਅਤੇ ਗੁਰੂ ਜੀ ਕਹਿੰਦੇ ਸੁੱਖ ਆ ਨਾਨਕ ਸਰਣੀ ਪਾਇਆ, ਅਸਾਂ ਨੇ ਗੁਰੂ ਦੀ ਕਿਰਪਾ ਨਾਲ ਆਤਮਕ ਸੁੱਖ ਪ੍ਰਾਪਤ ਕਰ ਲਿਆ। ਗੁਰੂ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਸ਼ੁਕਰ ਗੁਰੂ ਕਾ। ਸਮਾਪਤੀ ਦੀਆਂ ਪੰਕਤੀ ਅੱਗਾਈਏ, ਫਤਿਹ ਬੁਲਾਈਏ ਜੀ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨਤਰ ਕੇਵਲ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਅਨਟ ਕੀਤਾ ਤਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੈ ਚਿਤੇ ਆਵਨ ਗਾ ਸਦਗਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਰਸ਼ਿਆ ਰਿਆ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾ

ਡੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਅੰਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਬਿਆਸ ਹੋਏ ਉਮਰੰਦ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਦ ਆਪ ਜੀ ਦੀ ਹਜ਼ੂਰੀ ਵਿਸੋਹਣੀ ਸਾਹਿਬ ਜੀ ਦੇ ਪਾਠ ਪੰਜਾਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਬਣਨ ਦਿਆਤ ਬਖਸ਼ਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤੇਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਉਲਦਾਤਾ ਬਖਸ਼ ਰਿਹਾ ਭਾਈ ਜਗਤਾਰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਮਲਕੀਤ ਸਿੰਘ ਬਬਨਪ੍ਰੀਤ ਸਿੰਘ ਬਬਨਪ੍ਰੀਤ ਸਿੰਘ ਬੀਬੀ ਦਮਨਪ੍ਰੀਤ ਕੌਰ ਸੁੱਖ ਸ਼ਾਂਤੀ ਕਾਰੋਬਾਰ ਵਾਧੇ ਪੁਰਖਤ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਸੇਵਕ ਪਰਿਵਾਰ ਕਮਲਜੀਤ ਕੌਰ ਸੇਵਕ ਪਰਿਵਾਰ ਸਹਿਜ ਪਾਠ ਦੀ ਮੱਧ ਅਰਦਾਸ ਬੇਨਤੀ ਕਰਦੇ ਹਨ ਸਹਿਜ ਪਾਠ ਦੇ ਪਰਿਵਾਰਾਂ ਦੀ ਬੇਨਤੀਆਂ ਗੁਰਮੁਖ ਸਾਹਿਬ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਏਕ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀਆਂ ਗਏ ਬਖਸ਼ਿਸ਼ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

रहाऊ। नारायण प्राण आधारा हम संत जनारे नारा,

ਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀਵੜ ਪਾਗੀ ਹੋ ਆਪ ਜੀ ਨੇ ਅੰਮ੍ਰਿਤ ਵਿਦਵਾਨਾਂ 'ਚ ਹਾਜ਼ਰੀ ਭਰੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨਾ ਪਾਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਹੁਕਮ ਲੈ ਬੜੀ ਆਈ
1: ਹੁਕਮੀ ਉਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈ ਹੈ
0: ਹੁਕਮੀ ਬਖਸ਼ੀਸ ਹੁਕਮੀ ਸਦਾ ਪਵਾਈ ਹੈ
1: ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ
0: ਨਾਨਕ ਹੁਕਮ ਜੇ ਬੁਝੇ ਤਾਂ ਹੁਕਮ ਮੈਂ ਕਹੀ

0: ਪਰ ਹਰ ਸੁਖ ਕਰ ਲੈ ਜਾਏ।
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ
0: ਸਿਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ।
1: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ।
2: ਤੀਰਥ
1: ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਇ ਕਰੀ।

0: ਇੱਥੇ ਸੇਵਕ ਕੀਤੇ ਨਾਨਕ ਅੰਤ ਨ ਅੰਤ
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ
2: ਇੱਥੇ ਨਾਦ ਵਿਨੋਦ ਤੋੜ
1: ਸਰਮ ਖੰਡ ਕੀ ਬਾਣੀ ਜਰੂਪ ਤਾਕੀਆ ਗੱਲਾਂ ਕਥਿਆ ਨਾ ਜਾਹੇ ਇੱਥੇ ਕਰੀਏ ਸੁਰਤ ਮਤ ਮਨ ਬੁੱਧ
2: ਕਰੀਏ
1: ਸਰਮ ਖੰਡ ਕੀ ਬਾਣੀ ਜੋਰ
0: ਹੋਰ ਨਾ ਕੋਈ ਹੋਰ।

0: ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋਇ ਪ੍ਰਸਾਦ ਚਕਰ ਸੈ ਬਨ ਜਾਤ ਪਾਤ ਨੈ ਜੇ
1: ਰੂਪ ਰੰਗ ਅਰੇਖ ਪੈ ਕਉ ਕਹਿ ਨਾ ਸਕਤ ਕਹਿ
0: ਅਚਲ ਮੂਲ ਤਨ ਪਉ ਪ੍ਰਕਾਸ਼ ਨੇ ਤੋਜ ਕਹਿਜੈ
1: ਕੋਟ ਇੰਦਰ ਇੰਦਰਾਨ ਸਾਹਿ ਸਹਾਨ ਗਿਨੀ ਜੈ
0: ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰ ਕਹਿ ਤਾ

0: ਗਤਮਿਤ ਪਾਰ ਗੁਣ ਗਣਦਾਰ
1: ਮਨ ਪ੍ਰਣਾਮ ਨਿਰਭੈ ਨਿਰਕਾਮ
0: ਅਤ ਦਤ ਪ੍ਰਚੰਡ ਮਿਤ ਕਰਤੇ ਅਖੰਡ
1: ਅਲਿਸ਼ਿਆ ਕਰਮ ਅਦਰਸ਼ਿਆ ਤਰਾਮ
0: ਸਰਬਾ ਵਰਨਾਡਿਆ ਅੰਡਡ ਬਾਡਿਆ
1: ਚਤੀ ਚੰਤਰ ਪ੍ਰਸਾਦ ਕੇ ਬਿਜੇ ਬਕਰਦੇ ਉਦਾਰੇ ਅਪਾਰ
0: ਹਰਿ ਅੰਗ ਕਰੀ ਨਾਮੇ ਅਗਾਮੇ
1: ਰੰਗ ਕੁੜਿਆ ਚੰਦ ਚਤ ਸਕਰ ਕਰਤਾ ਚਤ ਚਕਰ
0: ਹਟਾ ਚਤ ਚਕਰ ਦਾਨੇ ਚਤ ਚਕਰ ਦਾਨੇ
1: ਚਤ ਚਕਰ ਵਰਤੀ ਚਤ ਚਕਰ ਪੜਤੀ
0: ਚਤ ਚਕਰ ਪਾਲੇ ਚਤ
1: ਚਕਰ ਕਾਲੇ ਚਤ ਚਕਰ ਪਾਸੇ ਚਤ ਚਕਰ ਵਾਸੇ
0: ਚਤ ਚਕਰ

ਸਵਰੂਪ ਹੈ ਤ੍ਰਿਭਕਤ ਵਿਪੁਲ।

0: ਸੁਤਮਤੇ ਪਾਉ
1: ਆਪਾ
0: ਸਦਾ ਮੁਜਾ ਬਰੀਆ ਮਨ ਕਾਲ ਕਾ ਤ੍ਰਾਸ ਨਵਰੀਆ
1: ਸਦਾ ਹਮਾਰੇ ਪਛਾਣ ਸੀ।

0: ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜੱਛਣ ਉਪਜਾਇਓ ਨਮਸਕਾਰ ਸੀ ਕੋ ਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
1: ਪੀਰ ਪਛਾਣੇ
0: ਜਪਤ ਕਰਖ ਕਰਾ ਕਰ ਤਾਰਾ ਪ੍ਰਜਾ ਤਤ ਤਬ ਦੇਹ ਪਾਰਾ।

ਤਾਪਤ ਨਕਮ ਹੋਏ ਹਰ ਹੋਏ ਸਭ ਹੋਈ ਸਕੇ ਨੂੰ ਹੋਈ।

0: ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰਤਾ ਪਾਇਆ ਸਹਿਜ ਸਥਿਤੀ ਮਨ ਵਜੀਆ ਵਧਾਈਆ
0: ਰਾਗ ਰਤਨ ਪਰਵਾਦ ਪਰਿਆ

ਕਰੇ ਵਿਚਾਰੀਆ ਕਿਰਪਾ ਕਰ।

0: ਸਰਬ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਰਪਾ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋਂ ਜਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ
1: ਕਹਿ ਨਾਨਕ ਅਨੰਦ ਅਨੰਦ ਗੁਰੂ ਤੇ ਜਾਣਿਆ
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
1: ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਗੁਰ ਭੁੱਲੇ ਫਿਰਿਆ ਦਰਦ ਸਿਕਨਾ ਲਾਗ ਸਵਾਰਿਆ
1: ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਪਾਵੇ
0: ਕਹਿ ਨਾ ਜਿਸ ਤੇ ਪਿਆਰੇ ਸੋਈ ਜਨ ਪਾਵੇ
1: ਆਓ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ
0: ਮਾਇਆ ਮੋਹਣੀ ਜਿਨੇ ਪਰਮ ਪਲਾਇਆ
2: ਮਾਇਆ ਤਾਂ ਮੋਹਣੀ ਤੇਨੇ ਕੀਤੀ ਜਿੰਡ ਹੋਲੀ ਪਾਇਆ
0: ਕੁਰਬਾਨ ਕੀਤਾ ਤੇ

0: ਜਾਂ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ
0: ਜਬ ਤੋ ਪਾਇਆ ਕਹਿ ਨਾਲ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
1: ਸੁਰ ਨਰ ਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ
0: ਪਾਇਆ ਅੰਮ੍ਰਿਤ ਕਰ ਕਿਰਪਾ ਕਿਨੇ ਸੱਚਾ ਮਨ ਬਚਾਇਆ
1: ਜੀ ਜਾਨ ਸਭ ਤੂੰ ਪਾਏ ਇੱਕ ਵਖਣ ਆਇਆ
0: ਲਭ ਲੋਭ ਅੰਚਾ ਅਹੰਕਾਰ ਚੁੱਕਾ ਸਤਿਗੁਰੂ

0: ਕੁਮਾਰ ਜਾਣਾ
1: ਗੁਰ ਪ੍ਰਸਾਦੀ ਜਿਨੀ ਆਪ ਤਜਾ ਹਰ ਵਾਸਨਾ ਸਮਾਣੀ
0: ਜੈ ਨਾਲ ਚਾਉ ਭਗਤਾ ਜੁਗੋ ਜੁਗ ਨਿਰਾਲੀ
1: ਜੇ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਰ ਤੇਰਾ
0: ਜੇ ਤੂੰ ਚਲਾਏ ਤੇ ਚੱਲੇ ਜਿਨਾ ਮਾਰਗ ਪਾਵੇ
1: ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ
0: ਜਿਸਨੂੰ ਕਥਾ ਸੁਣਾਏ ਆਪਣੀ ਸ੍ਰੀ ਗੁਰਦੁਆਰੇ ਸੁਖ ਪਾਵੇ
1: ਕਹਿ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਵੇ ਚਲਾਵੇ
0: ਇਹ ਸੋਹਿਲਾ ਸ਼ਬਦੋ ਸੁਹਾਵਾ ਸ਼ਬਦੋ ਸੁਹਾਵਾ ਸਦਾ ਚਲੇਲਾ ਸਤਿਗੁਰ ਸੁਣਾਇਆ
1: ਇਹ ਤਨ ਕਾ ਮਨ ਵਸਿਆ ਜੰਤਰੋ ਲਿਖਿਆ ਆਇਆ
0: ਕਰੇ ਕਰੇ ਕਰੇ ਗੱਲਾਂ ਗੱਲੀ

0: ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿਨੀ ਮਨ ਵਸਾਇਆ ਕਰਮੀ ਸਹਿਜ ਨਾ ਉਪਜੇ ਵਿਨ ਸਹਿਜੇ ਸਹਸਾ ਨਾ ਜਾਏ ਸਹਸਾ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ
1: ਧੋਵੋ ਸ਼ਬਦ ਲਾਗੋ ਹੱਥ ਸੇ ਉਰਿਓ ਚਿਤਲਾਏ
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਸਾ ਲਿਵ ਜਾਏ
1: ਜੀਉ ਮੈਲੇ ਬਾਹਰੋਂ ਨਿਲਮ ਬਾਹਰੋਂ ਨਿਲਬਲ ਜੀਉ ਤਾਂ ਮੈਲੇ ਤਨੇ ਜਨਮ ਜੋ ਹੈ ਹਾਰਿਆ
0: ਤਿਸਨਾ ਵੱਡਾ ਰੋ ਲਗਾ ਮਨ ਮਨ ਸਾਰਿਆ
1: ਕਿਦਾਂ ਮੈਂ ਨਾਮ ਤਮ ਸੋ ਸੁਣੈ ਨਾ ਹੀ ਫਿਰੈ ਜੋ ਬੈ ਤਾਰਿਆ
0: ਕਹਿ ਨਾਨਕ ਤਿਨ ਸਤ ਸਦਿਆ ਕੋੜੇ ਲਾਗੇ ਤਿਨੀ ਜਨਮ ਜੋ ਹੈ ਹਾਰਿਆ
1: ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿ

0: ਪਰਸਾਏ ਆਪ ਵੇਖੇ ਗੁਰਮੁਖ ਕੀ ਸਾਹਿਬ ਜਾਏ
1: ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਓ ਲਾਏ
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ
0: ਸਿਮਰਤ ਸਾਸਤ ਪਰਮ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ
1: ਤਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤਤੈ ਸਾਰ ਨਾ ਜਾਣੀ
0: ਤੀ ਗੁਰੀ ਸੰਸਾਰ ਤੋਂ ਸੁੱਤਾ ਸੁੱਤਿਆ ਰਹਿਣ ਦੇ ਸਾਨੂੰ
1: ਗੁਰ ਕਿਰਪਾ ਤੇ ਸੇਜਣ ਲਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਕਹੇ ਨਾਨਕ ਸੋਤਤ ਪਾਏ ਜਿਸ ਨੂੰ ਅੰਧਨ ਹਾਲ ਲਾਗੇ

0: ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਸਭ ਚਿਰ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖੇ, ਹੋਏ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਊਚਾ ਭਗਵਾਨ, ਸਗਲ ਸਮਗਰੀ ਤੁਮਰੇ ਤੁਮ ਤੇ ਹੋਏ, ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਅਰਦਾਸ ਏਕ ਓਂਕਾਰ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਰੰਗਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰੀਏ, ਘਰ ਨਵਨੇ ਦਾਵੇ ਧਾਏ, ਸਭ ਥਾਈ ਹੋਏ ਸਹਾਇ, ਦਸਾਂ ਮੈਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਪਿਤਾ ਪੰਥ ਦੀਵਾਲੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀ ਜੀ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਦੀ ਜੋਤ ਜਹਰਾਜ ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ, ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ, ਜੁਝਾਰ ਸਿੰਘ ਜੀ ਸਾਹਿਬ, ਜ਼ੋਰਾਵਰ ਸਿੰਘ ਜੀ ਸਾਹਿਬ, ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬੱਤਰ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ, ਜਿਨ੍ਹਾਂ ਨੇ ਨਾਮ ਜਪਿਆ ਵਣ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਧਰਮ ਹਿੱਤ ਸੀਸ ਦਿੱਤੇ, ਤੇ ਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰ ਕੇ, ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ। ਆਪੇ ਜਾਣਿਆ ਕਰਿਆ ਪਾਪੇ ਆਣੇ ਰਾਸ, ਇਸੇ ਅੱਗੇ ਨਾਨਕਾ ਖਿਲੇ ਕੀਚੇ ਅਰਦਾਸ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ, ਸ੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਹਾ ਬਿਰਧ ਕੀ ਪੈਜ, ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਦਾ ਮਨ ਨੀਵਾ, ਮਤ ਉੱਚੀ ਮਤ ਪਦ ਦਾ ਰਾਖਾ, ਅਪਕਾਲ ਪੁਰਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਾਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰੱਖਿਆ ਦਾਨ, ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ, ਬੋਲੋ ਜੀ। ਸ੍ਰੀ ਅਕਾਲ ਤਖ਼ਤ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਰ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬੋਲੀ ਜੀ, ਸ੍ਰੀ ਗੋਇੰਦਵਾਲ ਜੀ ਦੇ ਇਸ਼ਨਾਨ, ਦਰਸ਼ਨ ਦੀਦਾਰ ਮੇਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡਹਿਰੇ ਜੀ, ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮੇ ਜੀ, ਦਮਤਾਣ ਜੀ, ਮੁਕਤਸਰ ਜੀ, ਪਾਉਂਟੇ ਜੀ, ਤਖ਼ਤ ਸ੍ਰੀ ਪਟਨਾ ਸਾਹਿਬ, ਹਰਿਮੰਦਰ ਜੀ, ਦਿੱਲੀ, ਮਹਿਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ, ਬੋਲੋ ਜੀ। ਬਬੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾ ਜੀ, ਸੰਗਤ ਸਾਹਿਬ ਜੀ, ਮਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੁਰੂ ਦੀ ਲਾਡਲੀਆਂ ਫੌਜਾਂ ਦਾ ਧਿਆਨ ਧਰ ਕੇ, ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ, ਸਾਹਿਬਾ ਸਾਂਝੂਗਾ, ਤਖ਼ਤ ਸਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ। ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਵਾਜ, ਅੰਤਰ ਜਾਮੀ, ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਬਾਣੀਆਂ ਦੇ ਨਿਤਨੇਮ ਦੀ ਅਰਦਾਸ ਹੈ ਜੀ। ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਏ ਨੇ, ਪੁੱਲ ਚੁੱਕ ਦੀ ਖਿਮਾ ਬਖਸ਼ੋ, ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰੋ, ਦੂਰੋਂ ਨੇੜਿਓਂ ਆਏ ਸੰਗਤਾਂ ਦੀ ਹਾਜ਼ਰੀਆਂ ਭਰਨੀਆਂ, ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ ਜੀ। ਗੁਰੂ ਗਰੀਬ ਨਵਾਜ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਜੀ ਦੇ ਦੇਗਾਂ ਸੱਚ ਕੇ ਹਾਜ਼ਰ ਹਨ, ਆਪ ਜੀ ਨੂੰ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਵੀ ਆਪ ਜੀ ਦਾ ਪਵਿੱਤਰ ਪ੍ਰਸ਼ਾਦ ਛਕੇ, ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਹੁਣ ਦੀਵਾਨਾਂ ਦੀ ਸਮਾਪਤੀ ਲਈ ਸ੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਗੁਰੂ ਗਰੀਬ ਨਵਾਜ, ਆਪਣੇ ਸਾਜੇ ਨਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ, ਹਰ ਮੈਦਾਨ ਫਤਿਹ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਇ ਬੰਧ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਲ ਸ਼ਬਦ ਮਹਿਲੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੇ ਪਾਰ, ਜੋ ਸ਼ਰਧਾ ਕਰ

ਕਾ ਖਾਲਸਾ ਵਾਹਿਗੁਰੂ ਜੀ।

ਕੱਚੇ ਨਰ ਬਰਨ ਜਾਤ ਅਰਪਾਤ ਨਹਿ ਨਜਹ ਰੂਪ ਰੰਗ ਅਰ ਦੇਖ ਬੇਖ ਕੋ ਕਹਿ ਨ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮੇ ਤੋਜ ਕਹਿਜੇ ਕੋਟ ਇੰਦਰ ਇੰਦਰ ਪਣ ਸਾਹੇ ਸਹਾਣ ਗਣੇਜੈ ਤ੍ਰਿਪਾਣ ਮਹੀਪ ਸੁਰ ਨਰ ਸੁਰ ਨੇਤ ਨੇ ਪੰਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਣ ਕਰਮ ਨਾਮ ਬਨ ਮਤ ਸੁਖ ਟਲ ਗੁਰੂ ਸੇਵਿਐ ਐਨ ਸਹਿਜ ਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਸੰਬਰੀ ਨੁਰੇ ਅਰਸੋ ਪੁਰਸੋ ਚਿੱਟੀਐ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਥੈਂਕ ਯੂ ਸਵੇਰੇ ਆਉਣ ਲਈ ਤੇ we want Ronro to go up one by one for breakfast, okay? So once you guys are done eating prasad, we'll start excusing you guys. Okay.
2: Okay. ਨਾਲੇ ਜਿਹੜੇ ਬੱਚੇ ਸਵੇਰੇ ਸਵੇਰੇ ਆ ਕੇ ਜਦੋਂ ਤੁਸੀਂ ਦਰਬਾਰ ਹਾਲ 'ਚ ਆਉਣਾ, ਤੁਸੀਂ ਬਾਥਰੂਮ ਨਹੀਂ ਜਾਣਾ, ਪਾਣੀ ਨਹੀਂ ਪੀਣਾ, ਇਹ ਤੁਸੀਂ ਗੱਲਾਂ ਪਹਿਲਾਂ ਕਰਨਾ ਸੀ, ਠੀਕ ਆ? Nobody is leaving the darbar hall during nitnem unless it's urgent. ਹਾਂਜੀ ਸੁਣਿਆ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

와 느르 와 느르 와 느르 와 느르 와

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਸੱਜਣ ਸੱਚਾ ਪਾਤਸ਼ਾਹ